ਹਰ ਸਤਿਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ ਮੁਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ ਕਾਇਆ ਹੰਸ ਥੀ ਆਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਇੱਥੇ ਧੰਦਾ ਕੂੜਾ ਚਾਰ ਦਿਹਾ ਅੱਗੇ ਸਰ ਪਰ ਜਾਣਾ ਆਗੈ ਸਰ ਪਰ ਜਾਣਾ ਜਿਉਂ ਮਹਿਮਾਣਾ ਕਾਹੇ ਗਾਰਬ ਕੀਜੈ ਜਿਤ ਸੇਵੈਂ ਦਰਗਹ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ ਸਮਰਥ ਸੋ ਥੀਐ ਹੀਲੜਾ ਇਹੋ ਸੰਸਾਰੋ ਜਲ ਥਲ ਮਹੀਲ ਰਵ ਰਹਿਆ ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾਕਾ ਅੰਤ ਨਾ ਪਾਇਆ ਆਇਆ ਤਿਨਕਾ ਸਫਲ ਪਿਆ ਹੈ ਇੱਕ ਮਾਨ ਜਿਨੀ ਤੇ ਆਇਆ ਢਾਹੇ ਢਾ ਹੈ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀ ਲੜਾਇ ਹੋ ਸੰਸਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਵਾਲੇ ਬੇਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੋ ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਸ ਸੂਝੈ ਨਾਹੀਂ ਤਨ ਵਿਵੈ ਖੋਵੈ ਇੱਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ ਵੜਹੰਸ ਮਹੱਲਾ ਪਹਿਲਾ ਆਵਹੋ ਮਿਲਹੋ ਸਹੇਲੀ ਹੋ ਸੱਚੜਾ ਨਾਮ ਲਏ ਹਾਂ ਰੋਵੈ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੈ ਹੈ ਪੰਥ ਨਿਹਾਲੈ ਅਸਾਂ ਪੇ ਉਥੈ ਜਾਣਾ ਜਿਸ ਕਾ ਕੀਆ ਤਿਨਹੀ ਲੀਆ ਹੋਆ ਤਿਸੈ ਕਾ ਭਾਣਾ ਜੋ

ਸੇਵੋ ਸਾਹਿਬ ਸਮਰਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲੈ ਜਾਵਹੋ ਤਾਂ ਫਲ ਪਾਵਹੋ, ਆਗੈ ਮਿਲੈ ਵਡਾਈ ਭੇਟੈ ਸਿਉਂ। ਜਾਵਹੋ ਸੱਚ ਸਮਾਵੋ ਤਾਂ ਪਤ ਲਿਖੈ ਪਾਈ।

ਮਰ ਜਾਣੈ। ਮਰਨ ਮੁਣਸਾ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ। ਸੂਰੇ ਸੇਈ ਆਗੈ ਆਖੀਐ, ਦਰਗਹਿ ਪਾਵੈ ਸਾਚੀ ਮਾਣੋ। ਦਰਗਹਿ ਮਾਣ ਪਾਵੈ, ਪਤ ਸਿਉਂ ਜਾਵਹਿ, ਆਗੈ ਦੁਖ ਨਾ ਲਾਗੈ। ਕਰ ਏਕ ਧਿਆਵੈ ਤਾਂ ਫਲ ਪਾਵੈ, ਜਿਤ ਸੇਵੈ ਪਉ ਭਾਗੈ। ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ, ਆਪੇ ਜਾਣੈ ਜਾਣੋ। ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰਹਿ ਪਰਵਾਣੋ। ਨਾਨਕ ਕਿਸਨੋਂ ਬਾਬਾ ਰੋਈ ਹੈ, ਬਾਜੀ ਹੈ ਇਹੋ ਸੰਸਾਰੋ। ਕੀਤਾ ਵੇਖੈ ਸਾਹਿਬ ਆਪਣਾ, ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਧਾਰਨ ਧਾਰੇ, ਜਿਨ ਕੀਆ ਸੋ ਜਾਣੈ। ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ। ਜਿਨ ਕਿਛ ਕੀਆ ਸੋਈ ਜਾਣੈ, ਤਾਕਾ ਰੂਪ ਅਪਾਰੋ। ਨਾਨਕ ਕਿਸਨੋਂ ਬਾਬਾ ਰੋਈ ਹੈ, ਬਾਜੀ ਹੈ ਹੋ ਸੰਸਾਰੋ। ਵਡਹੰਸ ਮੁਹੱਲਾ ਪਹਿਲਾ, ਦੱਖਣੀ ਸੱਚ ਸਿਰੰਦਾ ਸੱਚਾ ਜਾਣੀ ਹੈ। ਸੱਚੜਾ ਪਰਵਦਗਾਰੋ, ਜਿਨ ਆਪੀ ਨੇ ਆਪ ਸਾਜਿਆ, ਸੱਚੜਾ ਅਲਖ ਅਪਾਰੋ। ਦੋਏ ਪੁੜ ਜੋੜ ਵਿਛੋੜਿਆਨ, ਗੁਰਬਿਨ ਘੋਰ ਅੰਧਾਰੋ। ਸੂਰਜ ਚੰਦ ਸਿਰਜਿਅਨ, ਅਹਿਨਿਸ ਚਲਤ ਵਿਚਾਰੋ। ਸੱਚੜਾ ਸਾਹਿਬ ਸੱਚ ਤੂੰ, ਸੱਚੜਾ ਦੇਹ ਪਿਆਰੋ। ਰਹਾਓ ਤੁਧ ਸਿਰਜੀ ਮੇਦਨੀ, ਦੁੱਖ ਸੁਖ ਦੇਵਣ ਹਾਰੋ। ਨਾਰੀ ਪੁਰਖ ਸਿਰਜਿਐ, ਬਿਖ ਮਾਇਆ ਮੋਹ ਪਿਆਰੋ। ਖਾਣੀ ਬਾਣੀ ਤੇਰੀ ਆ, ਦੇਹ ਜੀ ਆਇਆ ਧਾਰੋ। ਕੁਦਰਤ ਤਖਤ ਰਚਾਇਆ, ਸੱਚ ਨਿਬੇੜਨ ਹਾਰੋ। ਆਵਾਗਮਨ ਸਿਰਜਿਆ, ਤੂੰ ਥਿਰ ਕਰਨੈ ਹਾਰੋ। ਜੰਮਣ ਮਰਨਾ ਆਏ ਗਿਆ, ਬੰਧਕ ਜੀਉ ਬੇਕਾਰੋ। ਊਡੜੈ ਨਾਮ ਵਿਸਾਰਿਆ, ਬੂਡੜੇ ਕਿਆ ਤਿਸ ਚਾਰੋ। ਗੁਣੋ ਛੋੜ ਵਿਖ ਲੱਦਿਆ, ਅਵਗੁਣ ਕਾਵਣ ਜਾਰੋ। ਸਦੜੇ ਆਏ ਤਿਨਾ ਜਾਨੀਆ, ਹੁਕਮ ਸੱਚੇ ਕਰਤਾਰੋ। ਨਾਰੀ ਪੁਰਖ ਵਿਛੁੰਨਿਆ, ਵਿਛੜਿਆ ਮੇਲਣ ਹਾਰੋ। ਰੂਪ ਨਾ ਜਾਣੈ ਸੋਹਣੀਐ, ਹੁਕਮ ਬਦੀ ਸਿਰਕਾਰੋ। ਬਾਲਕ ਬਿਰਧ ਨਾ ਜਾਣਨੀ, ਤੋੜਨ ਹੇਤ ਪਿਆਰੋ। ਨੌਂ ਦਰ ਠਾਕੇ ਹੁਕਮ ਸੱਚੈ, ਹੰਸ ਗਿਆ ਗਹਿਣਾ ਰੇ। ਸਾ ਤਨ ਛੁੱਟੀ ਮੁੱਠੀ, ਝੂਠ ਵਿਦਣੀਆਂ ਮਿਰਤ ਕੜਾ ਅੰਗ ਨੜੇ ਬਾਰੇ। ਸੁਰਤ ਮੋਈ ਮਨ ਮਰ ਮਾਈਏ, ਮਹਿਲ ਰੁਨੀ ਦਰ ਬਾਰੇ। ਰੋਵੋ ਕੰਤ ਮਹੇਲੀ ਹੋ, ਸੱਚੇ ਕੇ ਗੁਣ ਸਾਰੇ। ਜਲ ਮਲ ਜਾਨੀ ਨਾ ਵਾਲਿਆ, ਕੱਪੜ ਪੱਟ ਅੰਬਾਰੇ। ਵਾਜੇ ਵੱਜੇ ਸੱਚੀ ਬਾਣੀ ਆ, ਪੰਚ ਮੂਏ ਮਨ ਮਾਰੇ। ਜਾਨੀ ਵਿਛੁੰਨੜੇ ਮੇਰਾ ਮਰਨ ਪਿਆ, ਤ੍ਰਿਗ ਜੀਵਨ ਸੰਸਾਰੇ। ਜੀਵਤ ਮਰੈ ਸੋ ਜਾਣੀ ਹੈ, ਪਰ ਸੱਚੜੈ ਹੇਤ ਪਿਆਰੇ। ਤੁਸੀਂ ਰੋਵੋ ਰੋਵਣ ਆਈ ਹੋ, ਝੂਠ ਮੁੱਠੀ ਸੰਸਾਰੇ। ਹਾਂ ਮੁੱਠੜੀ ਧੰਦੇ ਧਾਵਣੀਆਂ, ਫਿਰ ਛੋਡੀ ਅੜੀ ਵਿਦਣਕਾਰੇ। ਘਰ ਘਰ ਕੰਤ ਮਹੇਲੀਆ, ਰੂੜੈ ਹੇਤ ਪਿਆਰੇ। ਮੈਂ ਫਿਰ ਸੱਚ ਸਾ ਲਾਹਣਾ, ਹਾਂ ਰਹੱਸੇ ਅੜੀ ਨਾਮ ਪਧਾਰੇ। ਗੁਰ ਮਿਲਿਆ ਵੇਸ ਪਲਟਿਆ, ਸਾ ਤਨ ਸੱਚ ਸਿਗਾਰੋ। ਆਵੋ ਮਿਲੋ ਸਹੇਲੀ ਹੋ, ਸਿਮਰੋ ਸਿਰਜਣਹਾਰੋ। ਬਈਅਰ ਨਾਮ ਸੁਹਾਗਣੀ, ਸੱਚ ਸਵਾਰਨ ਹਾਰੋ। ਗਾਵੋ ਗੀਤ ਨਾ ਬਿਰਹੜਾ, ਨਾਨਕ ਬ੍ਰਹਮ ਵਿਚਾਰੋ। ਵਡਹੰਸ ਮੁਹੱਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ। ਸੱਚੜਾ ਦੂਰ ਨਾ ਭਾਲੀਐ, ਘੱਟ ਘੱਟ ਸ਼ਬਦ ਪਛਾਣੋ ਵਾ। ਸੱਚ ਸ਼ਬਦ ਪਛਾਣੋ, ਦੂਰ ਨਾ ਜਾਣੋ। ਜਿਨੇ ਰਚਨਾ ਰਾਚੀ, ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਮੈ ਪਿੜਕਾਚੀ। ਜਿਨ ਥਾਪੀ ਬਿਦ ਜਾਣੈ ਸੋਈ, ਕਿਆ ਕੋ ਕਹੈ ਵਖਾਣੋ। ਜਿਨ ਜਗ ਥਾਪ ਬਤਾਇਆ, ਜਾਲੋ ਸੋ ਸਾਹਿਬ ਪਰਵਾਣੋ। ਬਾਬਾ ਆਇਆ ਹੈ ਉੱਠ ਚੱਲਣਾ, ਯਦ ਪੰਦੇ ਹੈ ਸੰਸਾਰੋ ਵਾ। ਸਿਰ ਸਿਰ ਸੱਚੜੈ ਲਿਖਿਆ, ਦੁੱਖ ਸੁਖ ਪੁਰਖ ਵਿਚਾਰੋ ਵਾ। ਦੁੱਖ ਸੁੱਖ ਦੀਆ ਜਿਹਾ ਕੀਆ, ਸੋ ਨਿਭ ਹੈ ਜੀ ਨਾਲੇ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਭਾਲੇ। ਆਪ ਨਿਰਾਲਮ ਧੰਦੈ ਬਾਦੀ, ਕਰ ਹੁਕਮ ਛਡਾਵਣ ਹਾਰੋ। ਅੱਜ ਕੱਲ੍ਹ ਕਰਦਿਆਂ ਕਾਲ ਵਿਆਪੈ, ਦੂਜੇ ਭਾਏ ਬੇਕਾਰੋ। ਜਮ ਮਾਰਗ ਪੰਥ ਨਾ ਸੁੱਜਈ, ਉੱਜੜ ਅੰਧ ਗੁਬਾਰੋ ਵਾ।
ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪਰਕਾਰੋ ਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦਿਸੈ ਘਰ ਬਾਰੋ ਇਬ ਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਵੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵਹਿ ਰਵਹਿ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ ਧੰਦਾ ਰੋਵੇ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉਂ ਬਾਜੀ ਗਰ ਭਰਮੈ ਭੂਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹ ਜੱਗ ਝੂਠ ਪਸਾਰੋ ਵਾ ਸੱਚਾ ਕਰ ਸੱਚੜੈ ਸੀਵੀਐ ਸੱਚ ਖਰਾ ਸੱਚਿਆਰੋ ਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਵੈਸੋ ਕਹੀਐ ਜਿਉਂ ਸੁਣੈ ਘਰ ਕਾਓ ਜੰਮਣ ਮਰਨ ਵੱਡਾ ਵਿਛੋੜਾ ਬਿਨਸੈ ਜੱਗ ਸੁਬਾਏ ਲੱਭ ਧੰਦੈ ਮਾਇਆ ਜਗਤ ਭੁਲਾਇਆ ਕਾਲ ਖੜਾਰੂ ਆਏ ਬਾਬਾ ਆਵੋ ਭਾਈ ਹੋ ਗੱਲ ਮਿਲ ਹੈ ਮਿਲ ਮਿਲਦੇ ਹੈ ਅਸੀਸਾ ਹੇ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇ ਹੇ ਅਸੀਸਾ ਹੇ ਆਸੀਸਾ ਦੇਵੋ ਭਗਤ ਕਰੇ ਵੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾ ਵੋ ਥੇ ਹੋ ਥਾ ਵੋ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੈ ਵੇਸੇ ਸਾਜਨ ਸਹਿਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬਹਿ ਸਾਚੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਯਾਰੀ ਕਾਮਣ ਪਾਏ ਬਹੁ ਰੰਗੀ ਗੱਲ ਤਾਗਾ ਹੋਸ਼ੀ ਮਤ ਭਇਆ ਮਨ ਹੋਸ਼ਾ ਗੁੜਸਾ ਮੱਖੀ ਖਾਇਆ ਨਾਮ ਰਜਾ ਦਾਇਆ ਕਲ ਭੀਤਰ ਨਾਂਗੋ ਮੰਦ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਵਣਾ ਜਾਨੀ ਅੜਾ ਬੰਦ ਪਠਾਇਆ ਹੈ ਲਿਖਿਆੜਾ ਲੇਖ ਨਾ ਮੇਟੀਐ ਦਰ ਹਾਕਾਰੜਾ ਆਇਆ ਹੈ ਹਾਕਾਰਾ ਆਇਆ ਜਾ ਤਿਸ ਪਾਇਆ ਰੁਣੈ ਰੋਵਣ ਹਾਰੇ ਪੁੱਤ ਭਾਈ ਪਾ ਤੀਜੇ ਰੋਵਹਿ ਪ੍ਰੀਤਮ ਅਤ ਪਿਆਰੇ ਭੈ ਰੋਵੈ ਗੁਣ ਸਾਰ ਸਮਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸਮਾਲੇ ਭੈ ਰੋਵੈ ਗੁਣ ਸਾਰ ਸਮਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸਮਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ ਘਰ ਥਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੁਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੂ ਸਾਚਾ ਨਾਮ ਮੇਰਾ ਆਇਆ ਦਾਰੂ ਵਾਜੇ ਪੰਜ ਸ਼ਬਦ ਤਿਤ ਘਰ ਸੁਪਾਗੈ ਘਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦੁਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨ ਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕਿ ਨੇੜੈ ਕਿ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ। ਅਰਦਾਸ ਇੱਕੋ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪ੍ਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰਾਂ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹੀ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਾਰਨਾ ਉਹਨਾਂ ਦੇ ਆਵੇ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਸ਼ਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਵੀਆਂ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਾਦਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ ਹੈ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ। ਨਿਮਾਣਿਆਂ ਦੇ ਮਾਣ ਸਤਿਗੁਰੂ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਚਰਣਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀ। ਆਪ ਜੀ ਦੇ ਪਿੱਤਰ ਗੁਰਵਾਕ ਨੇ ਜਿਹਾ ਚੀਰੀ ਲਿਖਿਆ, ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ, ਸੱਦੇ ਉੱਤੀ ਜਾਹੇ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਬੀਬੀ ਜਗਦੀਸ਼ ਕੌਰ ਬੇਦੀ ਪਾਤਸ਼ਾਹ ਜੀ, ਜਿੰਨੀ ਆਪ ਜੀ ਨੇ ਸਵਾਸਾਂ ਦੀ ਪੂੰਜੀ ਦੇ ਕਰ ਇਸ ਮਾਤ ਲੋਕ 'ਤੇ ਭੇਜਿਆ ਸੀ, ਤਿੰਨਾਂ ਨੂੰ ਭੋਗਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਜਾਪ ਰਾਜੇ ਸਨ, ਤਿੰਨਾਂ ਦੇ ਨਿਮਿੱਤ ਗੁਰੂ ਘਰ ਵਿਖੇ ਅਲਾਣੀਆਂ ਦੀ ਬਾਣੀ ਦੇ ਜਾਪ ਹੋਏ, ਛੇ ਪੌੜੀਆਂ ਨਾਨਕ ਸਾਹਿਬ ਦੀ ਬਾਣੀ ਦੇ ਜਾਪ ਹੋਏ ਨੇ ਪਾਤਸ਼ਾਹ ਜੀ। ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਿਸ਼ ਕਰਨੀ, ਅਗਾਂਹ ਤੋਂ ਸੁੱਧ ਸਪੱਸ਼ਟ ਸੇਵਾ ਕਰਨ ਦਾ, ਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਿਸ਼ ਕਰਨਾ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਆਈ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ, ਸੇਵਕ ਜਨਾਂ ਦੀਆਂ ਪਰਿਵਾਰ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਸੇਵਕ ਜਨਾਂ ਦੇ ਨਿਮਿੱਤ ਪਾਤਸ਼ਾਹ ਜੀ ਪੰਚਮ ਕੜਾਹ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਕਰੋ, ਦਰ ਪ੍ਰਵਾਨਿਆਂ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਜੋ ਵੀ ਜੀ ਸਕੇ ਸਤਨਾਮ ਸ਼੍ਰੀ ਵਾਹਿਗੁਰੂ ਮੁਖੋਂ ਜਪੇ ਪਾਤਸ਼ਾਹ, ਕਿਰਪਾ ਕਿਸੇ ਕਰਨੀ, ਪਿੱਛੇ ਪਰਿਵਾਰ ਨੂੰ ਭਾਣਾ ਮਿਲਣ ਦਾ ਬਲ ਬਖਸ਼ਿਸ਼ ਕਰਨਾ, ਆਉਣ ਵਾਲਾ ਸਮਾਂ ਸੁਹੇਲਾ ਬਣਾਉਣਾ, ਸੁੱਖ ਸ਼ਾਂਤੀ ਵਰਤਾਉਣੀ ਪਾਤਸ਼ਾਹ ਜੀ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ, ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਦੀਆਂ ਦਰਾਂ ਬਖਸ਼ਿਸ਼ ਕਰਨੀਆਂ, ਆਪ ਜੀ ਕਰੋ ਕਿਰਪਾ ਕਰੋ ਮਹਿਰਾਮਤ, ਪਵਿੱਤਰ ਹੁਕਮਨਾਮਾ ਸਾਹਿਬ ਜੀ ਬਖਸ਼ਿਸ਼ ਕਰਕੇ ਆਈ ਹੋਈ ਸੰਗਤ ਨੂੰ ਕਿਰਤਾਰਥ ਕਰੋ, ਸਹੀ ਪਿਆਰੇ ਮੇਲਣੇ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਬਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀਆ ਕਾਲ ਕੀ, ਤਬੈ ਚਲਾਇਓ ਪੰਥ, ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੇਹ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ, ਖੁਆਰ ਹੋਏ ਸਭ ਮਿਲੇਂਗੇ,

ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਏ ਨਾਨਕ ਕਿਸ ਨ ਆਖੀਐ ਬਿਣ ਪੁਛਿਆ ਹੀ ਲੈ ਜਾਏ ਸੱਜਣ ਸੱਚਾ ਪਾਤਸ਼ਾਹ ਫਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆਂ

ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ

ਇਹ ਪਵਿੱਤਰ ਰਚਨਾ ਗੁਰੂ ਅਰਜਨ ਦੇਵ ਜੀ ਨੇ ਤਲੰਗ ਰਾਗ ਵਿੱਚ ਉਚਾਰਨ ਕੀਤੀ ਹੈ। ਸਤਿਗੁਰਾਂ ਦਾ ਬਚਨ ਹੈ, ਮੀਰਾ ਦਾਨਾ ਦਿਲ ਸੋਚ, ਮੁਹੱਬਤੇ ਮਨ ਤਨ ਵਸੈ, ਸਚ ਸ਼ਾਹ ਬੰਦੀ ਮੋਚ। ਹੇ ਸਭਨਾਂ ਦੇ ਸਰਦਾਰ, ਹੇ ਸਿਆਣੇ, ਹੇ ਦਿਲਾਂ ਨੂੰ ਪਵਿੱਤਰ ਕਰਨ ਵਾਲੇ, ਹੇ ਸਦਾ ਥਿਰ ਸ਼ਾਹ, ਬੰਧਨਾਂ ਤੋਂ ਮੁਕਤ ਕਰਨ ਵਾਲੇ, ਤੇਰਾ ਪਿਆਰ ਮੇਰੇ ਹਿਰਦੇ ਵਿੱਚ ਵਸ ਰਿਹਾ ਹੈ। ਦੀਦਨੇ ਦੀਦਾਰ ਸਾਹਿਬ, ਕੱਛ ਨਹੀਂ ਇਸਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਹੇ ਮਾਲਕ, ਤੇਰਾ ਦਰਸ਼ਨ ਵਡਮੁੱਲੀ ਦਾਤ ਹੈ, ਇਸ ਦਰਸ਼ਨ ਦੀ ਕੋਈ ਕੀਮਤ ਨਹੀਂ ਪਾ ਸਕਦਾ। ਹੇ ਪਵਿੱਤਰ, ਹੇ ਪਾਲਣਹਾਰ, ਤੂੰ ਆਪ ਮਾਲਕ ਹੈ ਅਤੇ ਤੂੰ ਸਭ ਤੋਂ ਵੱਡਾ ਹੈ, ਤੇਰੀ ਹਸਤੀ ਨੂੰ ਤੋਲਿਆ ਨਹੀਂ ਜਾ ਸਕਦਾ। ਦਸਤਗੀਰੀ ਦੇਹ ਦਿਲਾਵਰ, ਤੂੰ ਹੀ ਏਕ, ਕਰਤਾਰ ਕੁਦਰਤ ਕਰਨ ਖਾਲਕ, ਨਾਨਕ ਤੇਰੀ ਟੇਕ। ਹੇ ਸਰਬ ਸ਼ਕਤੀਮਾਨ ਪ੍ਰਭੂ, ਮੇਰੀ ਮਦਦ ਕਰ, ਇੱਕ ਤੂੰ ਹੀ ਸਹਾਰਾ ਹੈ। ਹੇ ਕਰਤਾਰ, ਕੁਦਰਤ ਦੇ ਰਚਨਹਾਰ, ਜੀਵਾਂ ਦੇ ਮਾਲਕ, ਮੈਨੂੰ ਨਾਨਕ ਨੂੰ ਤੇਰਾ ਹੀ ਆਸਰਾ ਹੈ।

ਅਸਲ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਾਹੀਂ ਸਮਾਏ ਵੱਡੇ ਮੇਰੇ ਸਾਹਿਬਾ।

ਸਥਾਨ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ

ਜਾ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤੂ ਪਾਏ ਤਾ ਕਾਰਜ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਤ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾਸ ਅਸਤ ਸਿਧਾਨ

ਭਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਤੁਜੀ ਹਰ ਸੱਚੇ ਸਿਰ

ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ, ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ।

ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ।

ਸੇਵਿਆ, ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਨ ਤੁਦ ਜੀ, ਹਰ ਅਨਿਕ ਅਨੇਕ ਅਨੰਤਾ, ਤੇਰੀ ਅਨਿਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ, ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ, ਕਰ ਕਿਰਿਆ

ਜਨ ਨਾਨਕ ਗੁਣ ਗਾਵੈ ਕਰਤੇ ਕੇ ਦੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ।

ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸੇਖ ਸਵੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰੀਐ, ਸਭੈਰਨ ਕੋ ਆਜ ਸਿੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈਂ ਛਾੜ ਕੋਈ ਅਬਰ ਨ ਧਿਆਉਂ, ਜੋ ਬਰ ਚਾਹੋਂ ਸੋ ਤੁਮ ਤੇ ਪਾਉਂ। ਸੇਵਕ ਸੇਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ ਹੈ। ਆਪ ਹੱਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੋ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰੀ ਹੋ ਰੱਛਾ। ਰਾਖ ਲੇ ਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ

ਆਪ ਆਪਣੀ ਬੁੱਧ ਹੈ ਦਿੱਤੀ, ਬਰਨਤ ਭਿੰਨ ਭਿੰਨ ਤੋਹਿ ਦਿੱਤੀ। ਤੁਮਰਾ ਲਖਾ ਨ ਜਾਇ ਪਸਾਰਾ, ਕੇਹ ਬਿਨ ਸਜਾ ਪ੍ਰਿਥਮ ਸੰਸਾਰਾ। ਇੱਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਣ ਬਾਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਚ

ਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਝ ਤਵ ਸਰਨੀ ਪਰੇ ਤਿਨਕੇ ਦੁਸਤ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ।

ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹਿ ਅਮੇਕ ਨਾ ਜਾਣਿਓ ਸ੍ਰੀ ਅਸਪਾਨ ਕ੍ਰਿਪਾ ਤੁਮਰੀ ਕਾਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੇ

ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ।

ਲੈ ਸਾਚੇ ਸਾਹਿਬਾ ਕਿਆ ਨਾਹੀਂ ਕਰਤੀ ਰਹਿ ਘਰ ਤਾਂ ਤੀਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ

ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋਹ ਜਿਸ ਦੀ ਆਏ

ਸੰਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ।

ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ ਸੁਣ ਕੇ ਜਮਕੇ ਦੂਤ, ਨਾਹੀਂ ਤੇਰੇ ਛੱਡ ਜਾਹੇ, ਭੌਜਲ ਵਿਖਮਸ ਗਾਹੋ, ਗੁਰਸਬ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰੂ ਨਾਉ। ਸਤਿਗੁਰ ਸੇ ਧੀਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ। ਮਹੱਲਾ ਪੰਜਵਾ। ਰੱਖੇ ਰੱਖਣਹਾਰ ਆਪ ਉਭਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ, ਹੋਆ ਆਪ ਦਿਆਲ ਮਨੁ ਨਾ ਵਿਸਾਰਿਅਨ, ਸਾਕਤ ਨਿੰਦਕ ਦੁਸ਼ਟ ਖਿਨਮਾਹਿ ਬਿਦਾਰਿਅਨ, ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹਿ, ਜਿਸ ਸਿਮਰ

ब्रह्म ज्ञानी सब श्रेष्ठ का कर्ता।

ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਸ਼ਬਦ ਸਾਡੇ ਸਨਮੁੱਖ ਉਚਾਰਨ ਕਰਦੇ ਨੇ, ਇਹ ਪਾਵਨ ਸ਼ਬਦ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੱਠਵੀਂ ਅਸ਼ਟਪਦੀ ਦਾ ਅਖੀਰਲਾ ਪਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਵਿੱਚ ਜੋ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਅੱਜ ਦਾ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 273 ਅੰਗ ਪਰ ਸੁਸ਼ੋਭਿਤ ਹੈ। ਸਤਿਗੁਰੂ ਦੀ ਕਿਰਪਾਲਤਾ ਕਰਨ ਪਾਵਨ ਗੁਰਮਤ, ਗੁਰਬਾਣੀ, ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ ਆਰੰਭਤਾ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕਰਕੇ ਸਮਝਾਇਆ ਕਿ ਬ੍ਰਹਮ ਗਿਆਨੀ, ਬ੍ਰਹਮ ਦਾ ਗਿਆਨ ਰੱਖਣ ਵਾਲੇ ਦੀ ਏਡੀ ਕੁ ਵੱਡੀ ਸਮਰੱਥਾ ਹੈ ਕਿ ਉਹ ਸਾਰੀ ਦੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਸਾਰੀ ਸ੍ਰਿਸ਼ਟੀ ਨੂੰ ਉਹ ਜੀਵਨ ਦੇ ਅੰਦਰ ਜਿਹੜਾ ਹੈ ਉਹ ਆਪ ਸਵਾਰ ਰਿਹਾ ਹੈ, ਉਹ ਆਪ ਆਪਣੀ ਮਰਜ਼ੀ ਦੁਆਰਾ ਜਿਹੜਾ ਹੈ ਉਹ ਇਸ ਸ੍ਰਿਸ਼ਟੀ ਨੂੰ ਕਰਤੇ ਪੁਰਖ ਨਾਲ ਜੋੜ ਸਕਦਾ ਹੈ। ਇੱਕ ਪਾਸੇ ਤੇ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਮਹਾਰਾਜ ਜੀ ਕਹਿਣ ਲੱਗੇ ਅਸਲ ਦੇ ਵਿੱਚ ਬ੍ਰਹਮ ਗਿਆਨੀ ਜਿਹੜਾ ਹੈ ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਰੂਪ ਹੈ, ਭਾਵ ਕਿ ਉਹ ਨਿਰੰਕਾਰ ਰੂਪ ਹੋ ਗਿਆ। ਇਹ ਵੀ ਵਿਦਵਾਨ ਅਰਥ ਕਰਦੇ, ਕਹਿੰਦੇ ਉਹ ਨਿਰੰਕਾਰ ਹੋ ਗਿਆ ਹੈ ਕਿ ਜਿਵੇਂ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਅਕਾਲ ਪੁਰਖ। ਮਹਾਰਾਜ ਜੀ ਕਹਿਣਗੇ ਬ੍ਰਹਮ ਗਿਆਨੀ ਉਸੇ ਦਾ ਹੀ ਸਰੂਪ ਹੋ ਗਿਆ, ਉਹਦੇ ਵਿੱਚ ਕੋਈ ਭੇਦ ਨਹੀਂ ਹੈ, ਫਰਕ ਨਹੀਂ ਹੈ। ਔਰ ਇੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਬ੍ਰਹਮ ਗਿਆਨੀ ਸਾਧ ਜੀਵ ਹੈ, ਨਹੀਂ ਮਰਤਾ। ਬ੍ਰਹਮ ਗਿਆਨੀ ਸਦੀਵੀ ਜਿਉਂਦਾ ਹੈ। ਕੀ ਸਰੀਰ ਕਰਕੇ ਬ੍ਰਹਮ ਗਿਆਨੀ ਨੂੰ ਮੌਤ ਨਹੀਂ ਆਉਂਦੀ ਹੈ? ਬਿਲਕੁਲ ਆਉਂਦੀ ਹੈ। ਇੱਥੇ ਗੱਲ ਸਰੀਰ ਦੀ ਨਹੀਂ ਹੈ, ਇੱਥੇ ਗੱਲ ਮਨ ਦੀ ਹੈ। ਮਹਾਰਾਜ ਜੀ ਕਹਿਣ ਲੱਗੇ ਕਦੀ ਵੀ ਮਨ ਕਰਕੇ ਬ੍ਰਹਮ ਗਿਆਨੀ ਦੀ ਇਸ ਸ੍ਰਿਸ਼ਟੀ ਤੋਂ ਆਤਮਿਕ ਮੌਤ ਨਹੀਂ ਹੁੰਦੀ, ਉਹ ਸਦਾ ਹੀ ਜਾਗਦਾ ਹੈ। ਬ੍ਰਹਮ ਗਿਆਨੀ ਸਾਧ ਜੀਵ ਹੈ। ਇਹਦੇ ਇੱਕ ਹੋਰ ਵੀ ਅਰਥ ਕਰੀਏ ਤੇ ਬ੍ਰਹਮ ਗਿਆਨੀ ਰੱਬ ਵਾਲੇ ਪਾਸੇ, ਗੁਰੂ ਵਾਲੇ ਪਾਸੇ, ਨਿਰੰਕਾਰ ਵਾਲੇ ਪਾਸੇ ਸਦੀਵੀ ਜਿਉਂਦਾ ਹੈ, ਨਹੀਂ ਮਰਦਾ। ਉਹ ਮਰਦਾ ਨਹੀਂ ਹੈ, ਭਾਵ ਉਹਦਾ ਮਨ ਬੇਮੁਖ ਨਹੀਂ ਹੁੰਦਾ ਹੈ ਰੱਬ ਵਾਲੇ ਪਾਸੇ।
ਉਹ ਇਸ ਕਰਕੇ ਸਦ ਜੀਵ ਹੈ, ਸਦਾ ਜਿਉਂਦਾ ਹੈ, ਨਹੀਂ ਮਰਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਇੱਥੇ ਇਹ ਅਵਸਥਾ ਸਾਡੇ ਸਨਮੁੱਖ ਪ੍ਰਗਟ ਕਰਦੇ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਜਿਹੜਾ ਹੈ ਉਹ ਆਤਮਿਕ ਤੌਰ 'ਤੇ ਸਦੀਵੀ ਜਾਗਦਾ ਜਿਉਂਦਾ ਹੈ। ਹੋ ਸਕਦਾ ਸਰੀਰ ਕਰਕੇ ਸੰਸਾਰ ਦੇ ਵਿੱਚੋਂ ਉਹਦੀ ਹੋਂਦ, ਉਮਰ ਕਰਕੇ ਉਹ ਸੰਸਾਰ ਤੋਂ ਚਲਿਆ ਜਾਵੇ, ਪਰ ਆਤਮਿਕ ਤੌਰ ਦੇ ਉੱਪਰ ਆਪਾਂ ਵੇਖਦੇ ਹਾਂ ਕਿ ਅੱਜ ਵੀ ਬਾਬਾ ਬੁੱਢਾ ਸਾਹਿਬ ਤਾਂ ਸੰਸਾਰ ਤੋਂ ਚਲੇ ਗਏ, ਪਰ ਅੱਜ ਵੀ ਉਹਨਾਂ ਦਾ ਪ੍ਰਭਾਵ ਸਮੁੱਚੇ ਸੰਸਾਰ 'ਤੇ। ਬੇਅੰਤ ਗੁਰਮੁਖ ਧਰਮਾਤਮਾ ਇਸ ਸ੍ਰਿਸ਼ਟੀ ਤੋਂ ਚਲੇ ਅਤੇ ਗਏ, ਪਰ ਮਹਾਰਾਜ ਕਹਿਣਗੇ ਉਹ ਸਰੀਰ ਕਰਕੇ ਗਏ, ਪਰ ਆਪਣੀ ਵਿਚਾਰਾਂ ਕਰਕੇ, ਆਪਣੀ ਜੀਵਨ ਯੁਗਤ ਕਰਕੇ, ਬੰਦਗੀ ਕਰਕੇ, ਅਭਿਆਸ ਕਰਕੇ ਸਦਾ ਜਿਉਂਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਬ੍ਰਹਮ ਗਿਆਨੀ ਸਦ ਜੀਵ ਹੈ, ਉਹ ਸਦੀਵੀ ਜਿਉਂਦਾ ਹੈ, ਨਹੀਂ ਮਰਦਾ, ਕਦੀ ਮਰਦਾ ਹੀ ਨਹੀਂ ਹੈ। ਆਤਮਿਕ ਤਲ 'ਤੇ ਬ੍ਰਹਮ ਗਿਆਨੀ ਦੀ ਮੌਤ ਕਦੀ ਵੀ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਜੀਵਨ ਦੇ ਅੰਦਰ ਇਹ ਨਿਰਣਾ ਕਰਦੇ ਕਿ ਜਿਸ ਦਿਨ ਕਰਤੇ ਪੁਰਖ ਦੇ ਪਰਥਾਈ ਗੱਲ ਦਾ ਅਹਿਸਾਸ ਹੋਏਗਾ, ਫਿਰ ਮਹਾਰਾਜ ਜੀ ਕਹਿਣਗੇ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਜੀ ਦਾਨ ਦੇਣ ਵਾਲਾ ਹੈ ਬ੍ਰਹਮ ਗਿਆਨੀ, ਕਿਉਂ? ਕਿਉਂਕਿ ਉਹਦੇ ਕੋਲ ਮੁਕਤੀ ਦੀ ਯੁਗਤ ਹੈ ਸੰਸਾਰ ਵਿੱਚ, ਉਹ ਮੁਕਤ ਕਰਨ ਦੀ ਯੁਗਤੀ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਬੈਠਾ। ਉਹਦੇ ਕੋਲ ਯੁਗਤੀ ਹੈ ਸੰਸਾਰ ਨੂੰ ਮੁਕਤ ਕਰਨ ਦੀ, ਉਹਦੇ ਕੋਲ ਬੰਧਨਾਂ ਤੋਂ ਮੁਕਤ ਕਰਨ ਵਾਲੀ ਬਿਰਤੀ ਹੈ, ਉਹਦੇ ਕੋਲ ਸਮਰੱਥਾ ਹੈ ਕਿ ਉਹ ਵਿਕਾਰਾਂ ਵਾਸ਼ਨਾ ਵਿੱਚ ਫਸੇ ਹੋਏ ਇਨਸਾਨ ਨੂੰ ਮੁਕਤ ਕਰ ਸਕਦਾ, ਉਹ ਜੀ ਦਾਨ ਦੇ ਸਕਦਾ। ਨਿੱਜ ਦੀ ਅਵਸਥਾ ਜਿਹੜੀ ਹੈ ਉਹ ਨਿੱਜ ਦੀ ਅਵਸਥਾ ਕਰਕੇ ਇਨਸਾਨ ਨੂੰ ਜਿਉਂਦੇ ਕਰਨ ਦੀ ਜੇ ਕਿਸੇ ਕੋਲ ਸਮਰੱਥਾ ਹੈ ਤਾਂ ਮਹਾਰਾਜ ਜੀ ਕਹਿੰਦੇ ਉਹ ਬ੍ਰਹਮ ਗਿਆਨੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਮੁਕਤੀ ਸੰਸਾਰ ਦੇ ਵਿੱਚੋਂ ਵਿਕਾਰਾਂ ਵਾਸ਼ਨਾਵਾਂ ਵਾਲੇ ਪਾਸਿਓਂ ਸੁਚੇਤ ਰਹਿਣਾ, ਅਤੇ ਫਿਰ ਇੱਕ ਪਾਸੇ ਇਹ ਹੈ ਯੁਗਤੀ, ਉਹ ਯੁਗਤ ਧਾਰਨ ਕਰਨੀ ਜਿਹਦੇ ਕਰਕੇ ਵਿਕਾਰ ਨੇੜੇ ਨਾ ਆਉਣ। ਅਤੇ ਫਿਰ ਮਹਾਰਾਜ ਕਹਿਣਗੇ ਜੀ ਕਾ ਦਾਤਾ, ਜੀਵਨ ਦਾਨ ਦੇਣ ਵਾਲਾ ਹੈ, ਕਈ ਆਤਮਿਕ ਮੌਤੇ ਮਰੇ ਹੋਏ ਇਨਸਾਨਾਂ ਨੂੰ ਨਵਾਂ ਜੀਵਨ ਦੇਣ ਵਾਲਾ ਹੈ ਬ੍ਰਹਮ ਗਿਆਨੀ। ਬਾਬਾ ਅਦਲੀ ਸਾਹਿਬ, ਬਾਬਾ ਬਿਧੀ ਚੰਦ ਸਾਹਿਬ ਜੀ ਦਾ ਜੀਵਨ ਸਵਾਰ ਦਿੰਦੇ ਹੈ ਤੇ ਚੋਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭੂਮੀਏ ਚੋਰ ਦਾ ਜੀਵਨ ਸਵਾਰ ਦਿੰਦੇ। ਭੂਮੀਆਂ ਚੋਰ ਹੈ ਕੌਣ? ਭੂਮੀਆਂ ਉਹ ਚੋਰ ਸੀ ਜਿਹੜਾ ਅੱਜ ਤੱਕ ਨਾਮ ਤੇ ਉਹਦਾ ਚੱਲਦਾ ਸੀ ਪਰ ਫੜਿਆ ਨਹੀਂ ਗਿਆ, ਏਡਾ ਵੱਡਾ ਧਾੜਵੀ, ਖੌਫ ਖਾਂਦੇ ਸੀ ਲੋਕ ਉਹਦੇ ਨਾਂ ਤੋਂ, ਔਰ ਏਡੀ ਯੁਗਤੀ ਸਹਿਤ ਉਹ ਚੋਰੀ ਕਰਦਾ ਸੀ ਕਿ ਅੱਜ ਤੱਕ ਫੜਿਆ ਨਹੀਂ ਗਿਆ, ਉਹਦਾ ਨਾਮ ਲੋਕਾਂ ਨੇ ਸੁਣਿਆ ਸੀ। ਬਈ ਬੜੀ ਵਾਰ ਇਨਾਮ ਵੀ ਰੱਖੇ ਗਏ ਪਰ ਉਹ ਪਕੜ ਵਿੱਚ ਨਹੀਂ ਆਇਆ।

ਰੁਕ ਗਿਆ। ਕਹਿੰਦਾ ਜੀ ਦੱਸੋ ਸਤਿਗੁਰੂ ਕਹਿੰਦੇ ਕੌਣ? ਮਹਾਰਾਜ ਜੀ ਨੂੰ ਕਹਿਣ ਲੱਗਾ ਵੀ ਮੈਨੂੰ ਨਹੀਂ ਜਾਣਦੇ। ਸਤਿਗੁਰੂ ਕਹਿਣ ਲੱਗੇ ਤੂੰ ਕੌਣ ਹੈ? ਆਖਣ ਲੱਗਾ ਜੀ ਮੈਂ ਭੂਮੀਆਂ ਚੋਰ। ਸਤਿਗੁਰੂ ਸਾਹਿਬ ਕਹਿਣ ਲੱਗੇ ਘੋੜੇ ਤੋਂ ਥੱਲੇ ਉੱਤਰ, ਤੇਰੇ ਨਾਲ ਇੱਕ ਬਚਨ ਕਰਨਾ। ਕਹਿੰਦਾ ਜੀ ਮੇਰੇ ਕੋਲ ਇੰਨਾ ਸਮਾਂ ਥੋੜ੍ਹੀ ਹੈ, ਨਾਲੇ ਤੁਸੀਂ ਕੌਣ? ਭਾਈ ਮਰਦਾਨੇ ਨੇ ਕਿਹਾ ਗੁਰੂ ਨਾਨਕ ਸਾਹਿਬ ਤਪਾ ਨੇ, ਗੁਰੂ ਨਾਨਕ ਤਪਾ ਸੰਸਾਰ ਦਾ ਉਧਾਰਨ ਕਰਨ ਵਾਸਤੇ ਚੜ੍ਹਿਆ ਸੋਧਨ ਧਰਤ ਲੁਕਾਈ ਵਾਲੀ ਬਿਰਤੀ ਧਾਰਨ ਕੀਤੀ। ਭੂਮੀ ਆਗੂ ਪਤਾ ਕੀ ਕਹਿੰਦਾ ਹੈ? ਕਹਿੰਦਾ ਜੀ ਬਚਨ ਨਾ ਤਾਂ ਮੇਰੇ ਤੋਂ ਕਮਾਇਆ ਹੀ ਜਾਣਾ ਅਤੇ ਨਾ ਮੇਰੇ ਕੋਲ ਸਮਾਂ। ਸਤਿਗੁਰੂ ਕਹਿਣ ਲੱਗੇ ਰੁੱਕ ਤੇ ਸਹੀ, ਭੂਮੀਆਂ ਚੋਰ। ਮਹਾਰਾਜ ਜੀ ਕਹਿੰਦੇ ਸਾਰੀ ਦਿਹਾੜੀ ਕ੍ਰਿਤ ਵਿੱਚ ਚੋਰੀ ਹੈ। ਕਹਿੰਦਾ ਜੀ ਜਦੋਂ ਸਮਾਂ ਇਸੇ ਵਿੱਚ ਹੀ ਲੰਘੇ ਵੀ ਚੋਰੀ ਦੀ ਯੁਕਤੀ ਬਣਾਉਂਦੇ ਹਾਂ, ਸਾਰੀ ਦਿਹਾੜੀ ਲੰਘਦਾ ਅਤੇ ਕੁਝ ਸਮਾਂ ਚੋਰੀ ਨੂੰ ਅੰਜਾਮ ਦਿੰਦੇ ਹਾਂ, ਲੰਘਦੇ ਫਿਰ ਤਾਂ ਧਰਮ ਵਾਲੇ ਇਸ ਪਾਸੇ ਕਿੱਥੇ? ਮਹਾਰਾਜ ਜੀ ਕਹਿੰਦੇ ਵੀ ਧਰਮ ਦੀ ਕਮਾਈ ਨਹੀਂ ਕੀਤੀ ਕਦੀ? ਕਹਿੰਦਾ ਜੀ ਨਹੀਂ, ਮੇਰਾ ਧਰਮ ਨਾਲ ਕੀ ਸੰਬੰਧ? ਮਹਾਰਾਜ ਜੀ ਕਹਿੰਦੇ ਵੀ ਅਸੀਂ ਤੈਨੂੰ ਬਚਨ ਕਰਨਾ ਹੈ। ਉਹ ਕਹਿੰਦਾ ਜੀ ਵੇਖੋ ਮੇਰਾ ਕਾਰੋਬਾਰ ਹੀ ਇਹ ਹੈ, ਮੈਂ ਛੱਡ ਨਹੀਂ ਸਕਦਾ। ਸਤਿਗੁਰੂ ਕਹਿੰਦੇ ਛੱਡੀ ਨਾ, ਪਰ ਵਾਅਦਾ ਕਰ, ਅਸੀਂ ਤੇਰੇ ਤੋਂ ਛਡਵਾਉਂਦੇ ਨਹੀਂ। ਤਿੰਨ ਬਚਨ ਸਾਡੇ ਮਨ, ਤਿੰਨ ਬਚਨ ਮੰਨ ਲਏਗਾ, ਚੋਰੀ ਨਾ ਛੱਡੀ, ਅਸੀਂ ਤੈਨੂੰ ਰੋਕਦੇ ਨਹੀਂ। ਕਹਿੰਦਾ ਜੀ ਠੀਕ ਹੈ ਫਿਰ ਚਲੋ, ਮੈਂ ਵੀ ਤੁਹਾਡੇ ਨਾਲ ਵਾਅਦਾ ਕਰਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਸਪਸ਼ਟ ਸਾਹਮਣੇ ਕਹਿੰਦੇ ਆ ਵੀ ਪਹਿਲੀ ਗੱਲ ਤਾਂ ਇਹ ਵੀ ਝੂਠ ਨਹੀਂ ਬੋਲਣਾ। ਉਹਦੇ ਮਨ ਵਿੱਚ ਇਹ ਆਇਆ ਕਿ ਸਾਡਾ ਤਾਂ ਕੰਮ ਹੀ ਝੂਠ ਬੋਲਣ ਨਾਲ ਚੱਲਦਾ। ਮਹਾਰਾਜ ਜੀ ਕਹਿੰਦੇ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਝੂਠ ਨਹੀਂ ਬੋਲਣਾ। ਸੋਚ ਸਮਝ ਕੇ ਕਹਿੰਦਾ ਜੀ ਠੀਕ ਹੈ, ਵਾਅਦਾ ਕੀਤਾ ਤੁਹਾਡੇ ਨਾਲ, ਮੈਂ ਝੂਠ ਨਹੀਂ ਬੋਲਦਾ। ਫਿਰ ਮਹਾਰਾਜ ਜੀ ਨੇ ਦੂਸਰਾ ਵਚਨ ਕੀਤਾ, ਕਹਿਣ ਲੱਗੇ ਲੂਣ ਖਾ ਕੇ ਹਰਾਮ ਨਹੀਂ ਕਰਨਾ। ਕਹਿੰਦਾ ਜੀ ਇਹ ਵੀ ਠੀਕ ਹੈ। ਤੀਸਰਾ ਵਚਨ ਮਹਾਰਾਜ ਜੀ ਕਹਿੰਦੇ ਹੁਣ ਧਿਆਨ ਨਾਲ ਸੁਣ, ਤੀਸਰਾ ਵਚਨ ਇਹ ਹੈ, ਇਹ ਨਾ ਹੋਵੇ ਵੀ ਜੀਵਨ ਦੇ ਅੰਦਰ ਕਰਮ ਤੂੰ ਕੀਤਾ ਹੋਵੇ ਅਤੇ ਤੇਰੇ ਕੀਤੇ ਦੀ ਸਜ਼ਾ ਕੋਈ ਹੋਰ ਪ੍ਰਾਪਤ, ਭਾਵ ਤੇਰੇ ਕਰਕੇ ਕਿਸੇ ਨਿਰਦੋਸ਼ 'ਤੇ ਜ਼ੁਲਮ ਹੋਵੇ। ਇਸ ਤਰ੍ਹਾਂ ਦੀ ਬਿਰਤੀ ਨਾ ਰੱਖੀ, ਤੇਰੇ ਹੁੰਦਿਆਂ ਹੋਇਆਂ ਕੋਈ ਨਿਰਦੋਸ਼ ਕਾਬੂ ਨਹੀਂ ਆਉਣਾ ਚਾਹੀਦਾ। ਕਹਿੰਦਾ ਜੀ ਠੀਕ ਹੈ। ਤਿੰਨੇ ਵਚਨ ਜਾਂਦਾ ਜਾਂਦਾ ਕਹਿ ਗਿਆ, ਕਹਿੰਦਾ ਜੀ ਮੈਂ ਵਾਅਦਾ ਕਰਦਾ ਭਾਵੇਂ ਮੈਂ ਬੇਈਮਾਨ ਹਾਂ, ਪਰ ਤੁਹਾਡੇ ਇਹਨਾਂ ਤਿੰਨਾਂ ਬਚਨਾਂ ਤੋਂ ਮੈਂ ਕਦੀ ਵੀ ਪਿੱਛੇ ਨਹੀਂ ਹਟਾਂਗਾ, ਡੋਲਦਾ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਚੰਗਾ ਪੁਰਖਾ ਫਿਰ ਤੇਰਾ ਭਲਾ ਹੋਵੇ। ਤੁਰ ਪਏ ਮਹਾਰਾਜ। ਭੂਮੀਆਂ ਚੋਰ ਕੁਝ ਦਿਨਾਂ ਬਾਅਦ ਵਿਉਂਤਬੰਦੀ ਬਣਾਈ ਵੀ ਇੱਕ ਰਾਜ ਮਹਿਲ ਵਿੱਚ ਚੋਰੀ ਕਰਨੀ। ਰਾਜ ਮਹਿਲ ਵਿੱਚ ਤੋਸ਼ੇਖਾਨੇ ਦੀ ਖੁਫੀਆ ਸਾਰੀ ਰਿਪੋਰਟ ਮਿਲ ਗਈ, ਨਕਸ਼ਾ ਬਣ ਗਿਆ ਵੀ ਸੰਨ ਲਾ ਕੇ ਚੋਰੀ ਕਰਨੀ ਹੈ। ਫਿਰ ਮਨ ਵਿੱਚ ਆਇਆ ਵੀ ਹੋ ਸਕਦਾ ਪਕੜ ਵਿੱਚ ਨਾ ਜੇ ਵਿਉਂਤਬੰਦੀ ਇਹ ਬਣੀ, ਇਹਨੇ ਬੜਾ ਸੋਹਣਾ ਬਾਣਾ ਆਪਣੇ ਤਨ 'ਤੇ ਪਾਇਆ, ਬੜਾ ਸੋਹਣਾ ਸ਼ਾਹੂਕਾਰਾਂ ਵਾਲਾ ਭੇਖ ਬਣਾਇਆ, ਰਾਜ ਮਹਿਲ ਵਿੱਚ ਦਾਖਲ ਹੋਇਆ, ਜਾ ਕੇ ਕਹਿੰਦੇ ਵੀ ਕਿਹਨੂੰ ਮਿਲਣਾ, ਕੀ ਕਰਨ ਆਏ ਇੱਥੇ? ਅੱਗੋਂ ਕਹਿੰਦਾ ਜੀ ਮੈਂ ਚੋਰ ਹਾਂ, ਚੋਰੀ ਕਰਨ ਆਇਆ। ਜਿਹੜਾ ਪਹਿਰੇਦਾਰ ਸਾਹਮਣੇ ਖਲੋਤਾ ਸੀ ਉਹ ਕਹਿੰਦਾ ਵੀ ਰਾਜੇ ਦਾ ਕੋਈ ਮਿੱਤਰ ਦੋਸਤ ਹੋਏਗਾ, ਨਹੀਂ ਤਾਂ ਇੱਦਾਂ ਕੌਣ ਕਹਿੰਦਾ? ਵੀ ਇਹ ਨਾ ਹੋਵੇ ਜੇ ਅੰਦਰ ਜਾ ਕੇ ਕਿਸੇ ਨੇ ਸ਼ਿਕਾਇਤ ਲਾ ਦਿੱਤੀ ਤਾਂ ਨੌਕਰੀ ਤੋਂ ਵੀ ਜਾਂਦਾ ਹੋਵਾਂਗਾ। ਉਹਨੂੰ ਕਹਿੰਦਾ ਜੀ ਅੰਦਰ ਚਲੇ ਜਾਓ। ਹੁਣ ਯੁਗਤੀ ਸਹਿਤ ਐਡਾ ਸੋਹਣਾ ਪ੍ਰਭਾਵਸ਼ਾਲੀ ਬਾਣਾ ਸੀ, ਰੋਕਿਆ ਹੀ ਨਹੀਂ, ਬੜੀ ਤਕਨੀਕ ਦੇ ਨਾਲ ਤੋਸ਼ੇਖਾਨੇ ਤੱਕ ਪਹੁੰਚ ਗਿਆ ਚੋਰੀ ਕਰਨ ਵਾਸਤੇ। ਬਸ ਤੋਸ਼ੇਖਾਨੇ ਤੱਕ ਚੋਰੀ ਕਰਨ ਵਾਸਤੇ ਪਹੁੰਚ ਗਿਆ, ਸਾਰੀ ਦੀ ਸਾਰੀ ਵਿਉਂਤਬੰਦੀ ਬਣ ਗਈ ਕਿਵੇਂ ਚੋਰੀ ਕਰਨੀ, ਕਿਸ ਤਰੀਕੇ ਨਾਲ, ਅਖੀਰ ਚੋਰੀ ਨੂੰ ਅੰਜਾਮ ਦੇ ਦਿੱਤਾ। ਜਿਸ ਵਕਤ ਚੋਰੀ ਕਰਕੇ ਤੋਸ਼ੇਖਾਨੇ ਵਿੱਚੋਂ ਬੇਸ਼ਕੀਮਤੀ ਸੋਨੇ ਦੀਆਂ ਕੀਮਤੀ ਵਸਤੂਆਂ ਅਤੇ ਕੀਮਤੀ ਮੋਤੀ ਚੁਣ ਲਏ, ਪੰਡ ਬੰਨ ਲਈ ਸਾਰੇ ਦੀ, ਪੰਡ ਬੰਨ ਕੇ ਤੁਰਨ ਲੱਗਾ ਅਤੇ ਇੱਕ ਬੜੀ ਕੀਮਤੀ ਮੋਤੀਆਂ ਨਾਲ ਰੱਤੀ ਹੋਈ ਚਾਂਦੀ ਦੀ ਇੱਕ ਡੱਬੀ ਸਾਹਮਣੇ ਪਈ। ਚਾਂਦੀ ਦੀ ਡੱਬੀ ਇਹਨੂੰ ਬੜੀ ਸੋਹਣੀ ਲੱਗੀ, ਇਹਨੇ ਜਦੋਂ ਉਹਦੇ ਵਾਲੇ ਪਾਸੇ ਹੱਥ ਕੀਤਾ ਫੜ ਲਈ, ਫੜ ਕੇ ਜਦੋਂ ਖੋਲ੍ਹੀ ਅੰਦਰੋਂ ਕੁਝ ਸਮਾਨ ਵਿੱਚ ਚੂਰਨ ਪਿਆ ਸੀ, ਕੁਝ ਇਹਨੇ ਜ਼ੁਬਾਨ 'ਤੇ ਲਾਇਆ ਅਤੇ ਬੜਾ ਸਵਾਦ ਲੱਗਾ।

ਉਹ ਵੀ ਵਿੱਚ ਸੁੱਟ ਲਈ। ਵਿੱਚ ਸੁੱਟ ਕੇ ਜਦੋਂ ਤੁਰਨ ਲੱਗਾ, ਮਨ ਵਿੱਚ ਆਇਆ ਮੈਂ ਤਾਂ ਵਾਅਦਾ ਕੀਤਾ ਸੀ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ, ਅਤੇ ਇਸ ਚੂਰਨ ਦੇ ਵਿੱਚੋਂ ਮੈਨੂੰ ਲੂਣ ਦਾ ਸਵਾਦ ਆ ਰਿਹਾ। ਹੌਸਲਾ ਬੜਾ ਕੀਤਾ ਗੁਰਮੁਖ, ਆਪਾਂ ਨਹੀਂ ਕਰ ਸਕਦੇ। ਇੱਕ ਚੋਰ ਸੀ, ਗੁਰੂ ਨਾਨਕ ਸਾਹਿਬ ਦੇ ਬਚਨ ਉੱਪਰ ਭਰੋਸਾ ਕਰਕੇ ਸਾਰਾ ਹੀ ਸਮਾਨ ਛੱਡ ਗਿਆ, ਉੱਥੇ ਸਾਰਾ ਸਮਾਨ ਛੱਡ ਕੇ ਆਪ ਤੁਰ ਪਿਆ। ਸਵੇਰ ਨੂੰ ਰੌਲਾ ਪੈ ਗਿਆ ਵੀ ਕੋਈ ਲੁੱਟਣ ਆਇਆ ਸੀ, ਸਾਰਾ ਸਾਜੋ ਸਮਾਨ ਵੀ ਉੱਥੇ ਉੱਦਾਂ ਹੀ ਪਿਆ ਬੰਨਿਆ ਹੋਇਆ ਸਾਰਾ। ਰਾਜੇ ਨੇ ਜਿੰਨੇ 10 ਨੰਬਰੀਏ ਸੀ ਆਪਣੇ ਖੁਫੀਆ ਏਜੰਸੀਆਂ ਰਹੀ ਸਾਰੇ ਸੱਦ ਲਏ, ਪਰ ਮਾਰ ਕੁਟਾਈ ਕਰਨੀ ਸ਼ੁਰੂ ਕੀਤੀ ਵੀ ਜਿੰਨਾ ਚਿਰ ਤੁਸੀਂ ਦੱਸਦੇ ਨਹੀਂ। ਉਹ ਸਾਰਿਆਂ ਨੇ ਇਹ ਗੱਲ ਕਲੀਅਰ ਕਰ ਲਈ ਵੀ ਸਾਡੇ ਰਾਜ ਦਾ ਕੋਈ ਬੰਦਾ ਇੱਥੇ ਦਾਖਲ ਨਹੀਂ ਹੋਇਆ, ਪਤਾ ਕਰੋ ਕੌਣ ਹੈ। ਕਿਸੇ ਪਾਸਿਓਂ ਕੋਈ ਸੂਹ ਤੱਕ ਨਾ ਮਿਲੀ। ਅਖੀਰ ਇਹੋ ਜਿਹਾ ਸਮਾਂ ਆਇਆ ਵੀ ਜਿਸ ਵੇਲੇ ਉਹਨਾਂ ਦੀ ਮਾਰ ਕੁਟਾਈ ਹੋਣੀ ਸ਼ੁਰੂ ਹੋਈ ਅਤੇ ਭੂਮੀਏ ਨੂੰ ਪਤਾ ਲੱਗ ਗਿਆ। ਪਤਾ ਲੱਗਦਾ ਹੈ ਭੂਮੀਏ ਨੂੰ ਵੀ ਮੇਰੇ ਕਰਕੇ ਕਿਸੇ ਦੀ ਮਾਰ ਕੁਟਾਈ ਕੀਤੀ ਜਾ ਰਹੀ ਹੈ। ਇਸੇ ਵਕਤ ਹੀ ਰਾਜ ਮਹਿਲ ਦੇ ਵਿੱਚ ਜਾਂਦਾ, ਰਾਜ ਮਹਿਲ ਵਿੱਚ ਜਾ ਕੇ ਹਾਜ਼ਰ ਹੁੰਦਾ, ਕਹਿੰਦਾ ਜੀ ਚੋਰੀ ਮੈਂ ਕੀਤੀ, ਇਹਨਾਂ ਨੂੰ ਛੱਡ ਦਿਓ। ਬਾਣਾ ਬੜਾ ਸੋਹਣਾ ਪਾਇਆ, ਲੋਕਾਂ ਯਕੀਨ ਨਾ ਕੀਤਾ। ਰਾਜਾ ਕਹਿੰਦਾ ਵੀ ਤੂੰ ਕੌਣ ਹੈ? ਕਹਿੰਦਾ ਜੀ ਮੈਂ ਚੋਰੀ ਕੀਤੀ, ਇਹਨਾਂ ਨੂੰ ਕਿ ਤੁਸੀਂ ਮਾਰ ਰਹੇ ਹੋ, ਇਹ ਮੇਰੇ ਵੰਡੇ ਦੀ ਮਾਰ, ਇਹਨਾਂ ਨੂੰ ਨਾ ਮਾਰੋ, ਮੈਂ ਚੋਰੀ ਕੀਤੀ ਹੈ। ਕਹਿੰਦਾ ਜੇ ਤੂੰ ਚੋਰੀ ਕੀਤੀ ਫਿਰ ਛੱਡ ਕੇ ਕਿਉਂ ਥਾ ਗਿਆ ਸਾਰਾ ਕੁਛ, ਨਾਲੇ ਤੂੰ ਏਡੀ ਵੱਡੀ ਚੋਰੀ ਨੂੰ ਅੰਜਾਮ ਦੇ ਨਹੀਂ ਸਕਦਾ। ਉਹ ਕਹਿਣ ਲੱਗੇ ਤੁਹਾਨੂੰ ਪਤਾ ਮੈਂ ਕੌਣ? ਕਹਿਣ ਲੱਗੇ ਨਹੀਂ, ਕਹਿਣ ਲੱਗਾ ਮੈਂ ਭੂਮੀਆ ਚੋਰ ਹਾਂ। ਰਾਜੇ ਦੇ ਤਖ਼ਤ 'ਤੇ ਬੈਠੇ ਦੇ ਪੈਰ ਹਿੱਲ ਗਏ ਸਨ ਵੀ ਜਿਹੜੇ ਚੋਰ ਦੀ ਆਸੇ ਪਾਸੇ ਪੈਂਟ ਸੀ ਪੂਰੀ ਅੱਜ ਤੱਕ ਫੜਿਆ ਨਹੀਂ ਗਿਆ, ਉਹ ਚੋਰ ਅੱਜ ਸਾਹਮਣੇ ਆਣ ਕੇ ਖਲੋ ਗਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਕਰਕੇ ਉਹਨੇ ਕਿਹਾ ਜੀ ਛੱਡ ਦਿਓ, ਚੋਰੀ ਮੈਂ ਕੀਤੀ। ਉਹਨੇ ਬਾਕੀ ਛੱਡ ਦਿੱਤੇ, ਉਹਨੂੰ ਫੜ ਲਿਆ, ਕਹਿੰਦਾ ਫਿਰ ਤੂੰ ਦੱਸ ਜੇ ਜੋ ਚੋਰੀ ਕੀਤੀ ਸੀ ਅਤੇ ਫਿਰ ਛੱਡ ਕੇ ਕਿਉਂ ਗਿਆ? ਕਹਿਣ ਲੱਗਾ ਮੈਂ ਕਿਸੇ ਗੁਰਮੁਖ ਨਾਲ ਬਚਨ ਕੀਤਾ ਸੀ ਵੀ ਲੂਣ ਖਾ ਕੇ ਨਹੀਂ ਹਰਾਮ ਕਰਨਾ, ਮੈਂ ਤੇਰੀ ਚੂਰਨ ਵਾਲੀ ਡੱਬੀ ਦੇ ਵਿੱਚੋਂ ਕੁਝ ਚੂਰਨ ਖਾ ਲਿਆ ਸੀ, ਜਿਹਦੇ ਕਰਕੇ ਮੈਂ ਸਾਰਾ ਸਾਜੋ ਸਮਾਨ ਤੇਰਾ ਇੱਥੇ ਛੱਡ ਕੇ ਚਲਾ ਗਿਆ। ਉਹਨੇ ਕਿਹਾ ਬਚਨ ਕੀ ਸੀ? ਕਹਿੰਦਾ ਪਹਿਲਾ ਬਚਨ ਸੀ ਝੂਠ ਨਹੀਂ ਬੋਲਣਾ, ਦੂਸਰਾ ਲੂਣ ਖਾ ਕੇ ਨਹੀਂ ਹਰਾਮ ਕਰਨਾ, ਤੀਸਰਾ ਆਪਣੇ ਕੀਤੇ ਦੀ ਸਜ਼ਾ ਦਾ ਪਾਤਰ ਕਿਸੇ ਹੋਰ ਨੂੰ ਨਹੀਂ ਬਣਾਉਣਾ। ਰਾਜਾ ਸਾਹਮਣੇ ਬੈਠਾ ਕਹਿੰਦਾ ਫਿਰ ਦੂਜਾ ਤਾਂ ਕਮਾ ਲਿਆ, ਪਹਿਲਾਂ ਕਿਉਂ ਨਹੀਂ ਕਮਾਇਆ? ਵੀ ਤੂੰ ਚੋਰ ਬਣ ਕੇ ਝੂਠ ਬੋਲ ਕੇ ਵੜਿਆ ਹੋਏਗਾ ਨਾ ਅੰਦਰ ਮਹਿਲ ਦੇ। ਉਹਨੇ ਕਿਹਾ ਨਹੀਂ, ਮੈਂ ਸੱਚ ਬੋਲ ਕੇ ਵੜਿਆ। ਉਹਨੇ ਕਿਹਾ ਪਹਿਰੇਦਾਰ ਨੂੰ ਸੱਦੋ। ਪਹਿਰੇਦਾਰ ਨੂੰ ਸੱਦਿਆ, ਉਹ ਕਹਿੰਦਾ ਕੀ ਕਹਿ ਕੇ ਗਿਆ ਸੀ ਅੰਦਰ? ਕਹਿੰਦਾ ਜੀ ਮੈਨੂੰ ਪੁੱਛਿਆ ਕੌਣ, ਅਤੇ ਅੱਗੋਂ ਆਉਂਦਾ ਚੋਰ, ਇੰਨਾ ਸੋਹਣਾ ਬਾਣਾ ਪਾਇਆ ਸੀ, ਮੈਂ ਘਬਰਾ ਗਿਆ ਵੀ ਕਿਤੇ ਇਹ ਨਾ ਹੋਵੇ ਵੀ ਰਾਜੇ ਦਾ ਕੋਈ ਦੋਸਤ ਮਿੱਤਰ ਹੋਵੇ ਅਤੇ ਮੇਰਾ ਨੁਕਸਾਨ ਕਰਾਉਂਦਾ, ਇਸ ਕਰਕੇ ਮੈਂ ਅੰਦਰ ਗਿਆ ਸੀ। ਕਹਿੰਦਾ ਤੂੰ ਲੂਣ ਖਾ ਕੇ ਨਹੀਂ ਸੀ ਹਰਾਮ ਕਰਨਾ, ਉਹ ਸਾਰਾ ਕੁਛ ਛੱਡ ਗਿਆ, ਫਿਰ ਹੁਣ ਕਿਉਂ ਆਇਆ? ਕਹਿੰਦਾ ਹੁਣ ਇਸ ਕਰਕੇ ਆਇਆ ਵੀ ਮੇਰੇ ਕੀਤੇ ਦੀ ਸਜ਼ਾ ਅੱਜ ਇਸ 10 ਨੰਬਰੀ ਆਮ ਛੋਟੇ ਜਿਹੇ ਚੋਰਾਂ ਨੂੰ ਮਿਲਦੀ ਪਈ ਹੈ। ਜ਼ੁਲਮ ਮੈਂ ਕੀਤਾ ਅਤੇ ਮੇਰੇ ਜ਼ੁਲਮ ਦੀ ਸਜ਼ਾ ਕਿਸੇ ਹੋਰ ਨੂੰ ਮਿਲੇ, ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ, ਮੈਂ ਆਤਮ ਸਮਰਪਣ ਕਰਦਾ। ਅਤੇ ਉਸ ਮੌਕੇ ਦੇ ਹਾਕਮ ਨੇ ਬਾਂਹ ਫੜ ਕੇ ਕਿਹਾ ਸੀ ਜੇ ਏਡੇ ਵੱਡੇ ਚੋਰ ਨੂੰ ਕੋਈ ਮੁਰਸ਼ਦ ਬਦਲ ਸਕਦਾ ਤਾਂ ਫਿਰ ਮੈਨੂੰ ਵੀ ਉਹਦੇ ਦੀਦਾਰ ਕਰਾ। ਦੁਨੀਆ ਦਾ ਉਹ ਵੱਡਾ ਚੋਰ ਜਿਹੜਾ ਹੈ ਉਹ 3 ਬਚਨ ਕਮਾ ਕੇ ਜਿਹਦਾ ਭਲਾ ਹੋ ਸਕਦਾ ਹੈ, ਅਤੇ ਫਿਰ ਮੈਨੂੰ ਵੀ ਉਸ ਗੁਰੂ ਦੇ ਕੋਲ ਲੈ ਕੇ ਚੱਲ ਜਿਹੜਾ ਤੈਨੂੰ ਬਦਲ ਸਕਦਾ ਹੈ, ਤੇਰੇ ਤੋਂ ਵੱਡਾ ਇਮਾਨਦਾਰ ਕੋਈ ਹੋ ਹੀ ਨਹੀਂ ਸਕਦਾ। ਚੋਰ ਹੋ ਕੇ ਤੂੰ ਬਚਨ ਕਮਾ ਗਿਆ, ਸੱਚ ਦੱਸ ਕਿ ਉਸ ਸਾਧੂ ਵਿੱਚ ਤਾਕਤ ਕਿੰਨੀ ਕੁ ਹੋਵੇਗੀ ਜਿਹਨੇ ਚੋਰ ਨੂੰ ਆਪਣੇ ਬਚਨ ਮੰਨਣ 'ਤੇ ਮਜਬੂਰ ਕਰ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਜੀਵਨ ਦਾ ਨਿਰਣਾ ਹੈ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਜੀ ਦਾਨ ਦੇਣ ਵਾਲੀ ਸਮਰੱਥਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ। ਅਤੇ ਜਦੋਂ ਤੁਸੀਂ ਇਹ ਭੂਮੀਏ ਚੋਰ ਵਾਲੀ ਸਾਖੀ ਦਾ ਵਿਸਥਾਰ ਤਾਂ ਬਹੁਤ ਹੈ, ਸੰਖੇਪ ਰੂਪ ਵਿੱਚ ਹੀ ਆਪਾਂ ਸੁਣਾਈ, ਪਰ ਖਿਆਲ ਕਰੀਏ ਥੋੜ੍ਹਾ ਜਿਹਾ ਕਿੱਡੀ ਕੁ ਮਹਾਰਾਜ ਜੀ ਦੇ ਬਚਨਾਂ ਦੇ ਵਿੱਚ ਤਾਕਤ ਹੋਏਗੀ। ਮਹਾਰਾਜ ਜੀ ਦਾਨ ਭਟਕੇ ਹੋਏ ਨੂੰ, ਵਿਗੜੇ ਹੋਏ ਨੂੰ ਦੁਬਾਰਾ ਸਤਿਗੁਰੂ ਸਾਹਿਬ ਜੀਵਨ ਦਾਤ ਬਖਸ਼ਿਸ਼ ਕਰ ਦਿੰਦੇ। ਇੱਥੇ ਫਿਰ ਅੱਗੇ ਸਤਿਗੁਰੂ ਜੀ ਮਹਾਰਾਜ ਨਿਰਣਾ ਕਰਕੇ ਕਹਿੰਦੇ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਮਹਾਰਾਜ ਜੀ ਕਹਿੰਦੇ ਜਿਵੇਂ ਕਰਤਾ ਪੁਰਖ
ਜਿਹੜਾ ਸਰਵ ਵਿਆਪਕ ਹੈ ਉਹ ਵਿਧੀ ਅਨੁਸਾਰ ਜੀਵਾਂ ਨੂੰ ਪ੍ਰਗਟ ਕਰਦਾ ਨਾ, ਇਸੇ ਤਰੀਕੇ ਨਾਲ ਇੱਕ ਬ੍ਰਹਮ ਦਾ ਗਿਆਨ ਰੱਖਣ ਵਾਲਾ ਵਿਧੀ ਅਨੁਸਾਰ ਸੰਸਾਰ ਦੇ ਜੀਵਾਂ ਦਾ ਭਲਾ ਕਰਦਾ ਹੈ। ਵਿਧੀ ਅਨੁਸਾਰ, ਵਿਧਾਤਾ ਦਾ ਅਰਥ ਹੈ ਕਿ ਵਿਧ ਦੇ ਅਨੁਸਾਰ, ਵਿਧੀ ਅਨੁਸਾਰ ਉਹ ਭਲਾ ਕਰਨ ਵਾਲੀ ਸਮਰੱਥਾ ਰੱਖਦਾ ਹੈ। ਬ੍ਰਹਮ ਗਿਆਨੀ ਪੂਰਨ ਪੁਰਖ, ਵਿਧਾਤਾ ਮਹਾਰਾਜ ਜੀ ਕਹਿਣਗੇ ਬ੍ਰਹਮ ਗਿਆਨੀ ਉਹ ਪੂਰਨ ਪੁਰਖ ਅਕਾਲ ਪੁਰਖ ਦਾ ਹੀ ਰੂਪ ਹੈ ਜਿਹੜਾ ਵਿਧਾਤਾ ਵਿਧੀ ਅਨੁਸਾਰ ਸਾਰੀ ਸ੍ਰਿਸ਼ਟੀ ਸਾਰੇ ਸੰਸਾਰ ਨੂੰ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ। ਅੱਗੇ ਫਿਰ ਮਹਾਰਾਜ ਜੀ ਜੀਵਨ ਵਿੱਚ ਬਖਸ਼ਿਸ਼ ਕਰਦੇ ਕਿ ਬ੍ਰਹਮ ਗਿਆਨੀ ਅਨਾਥ ਕਾ ਨਾਥ। ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਅਨਾਥ ਕਾ ਨਾਥ ਹੈ, ਜਿਹਦਾ ਕੋਈ ਆਥ, ਜਿਹਦਾ ਕੋਈ ਆਸਰਾ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹਦਾ ਆਸਰਾ ਆਪ ਕਰਤਾ ਪੁਰਖ ਜਿਹੜਾ ਹੈ ਉਹ ਬ੍ਰਹਮ ਗਿਆਨੀ ਦੇ ਸਰੂਪ ਨੂੰ ਪ੍ਰਗਟ ਕਰਦਾ। ਇੱਥੇ ਬ੍ਰਹਮ ਗਿਆਨੀ ਅਨਾਥ ਕਾ ਨਾਥ, ਮਹਾਰਾਜ ਕਹਿਣਗੇ ਜਿਹਦੇ ਕੋਲ ਕੋਈ ਆਸਰਾ ਨਹੀਂ ਹੈ ਉਹਦਾ ਆਸਰਾ ਬ੍ਰਹਮ ਗਿਆਨੀ ਬਣਦਾ ਹੈ, ਜਿਹੜਾ ਕਰਤੇ ਪੁਰਖ ਦੇ ਇੱਕ ਅਨਾਥ ਦਾ ਅਰਥ ਆਪਾਂ ਕੀ ਸਮਝਦੇ ਹਾਂ ਭਲਾ? ਅਨਾਥ ਕਿਹਨੂੰ ਕਿਹਾ ਜਾਂਦਾ? ਗੁਰਮੁਖੋ ਅਨਾਥ ਕਿਹਾ ਜਾਂਦਾ ਹੈ ਜਿਹਦੇ ਕੋਲ ਘਰ ਨਾ ਹੋਵੇ, ਜਿਹਦੇ ਪੱਲੇ ਕੁਛ ਨਾ ਹੋਵੇ, ਜਿਹਦੇ ਕੋਲ ਕੋਈ ਓਟ ਨਾ ਹੋਵੇ, ਆਪਾਂ ਉਹਨੂੰ ਹੀ ਕਹਿੰਦੇ ਨਾ ਵੀ ਇਹ ਬੰਦਾ ਅਨਾਥ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਧਰਮ ਦੇ ਮਾਮਲੇ ਵਿੱਚ ਵੀ ਬੰਦੇ ਅਨਾਥ ਨੇ, ਜਿਨ੍ਹਾਂ ਨੂੰ ਆਪਣਾ ਨਿੱਜ ਘਰ ਪਤਾ ਹੀ ਨਹੀਂ, ਜਿਨ੍ਹਾਂ ਨੂੰ ਇੱਕ ਆਸਰੇ ਦਾ, ਅਕਾਲ ਪੁਰਖ ਦੇ ਆਸਰੇ ਤੋਂ ਉਹ ਬਿਲਕੁਲ ਵਿਸਰੇ ਹੋਏ ਹਨ, ਜਿਨ੍ਹਾਂ ਨੂੰ ਕਰਤੇ ਪੁਰਖ ਦੀ ਬੰਦਗੀ ਰੂਪ ਖਜ਼ਾਨੇ ਦਾ ਗਿਆਨ ਹੀ ਨਹੀਂ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਫਿਰ ਬ੍ਰਹਮ ਗਿਆਨੀ ਉਹਨਾਂ ਗੁਰਮੁਖਾਂ ਦੇ ਜੀਵਨਾਂ ਨੂੰ ਤਬਦੀਲ ਕਰਨ ਦੀ ਬਿਰਤੀ ਰੱਖਦਾ ਹੈ ਆਪਣੇ ਜੀਵਨ ਵਿੱਚ। ਇਹ ਗੱਲ ਦਾ ਖਿਆਲ ਕਰਨਾ ਗੁਰਮੁਖੋ, ਬ੍ਰਹਮ ਗਿਆਨੀ ਅਨਾਥ ਕਾ ਨਾਥ। ਸਤਿਗੁਰੂ ਜੀ ਕਹਿਣ ਲੱਗੇ ਜਿਹਦਾ ਕੋਈ ਆਥ ਆਸਰਾ ਨਹੀਂ ਹੈ, ਅਨਾਥ ਹੈ, ਜਿਹਦੇ ਕੋਲ ਕੋਈ ਓਟ ਨਹੀਂ, ਜਿਹਦੇ ਕੋਲ ਰਹਿਣ ਵਾਸਤੇ ਛੱਤ ਵੀ ਕੋਈ ਨਹੀਂ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਬ੍ਰਹਮ ਗਿਆਨੀ ਉਹਦਾ ਆਸਰਾ ਬਣਦਾ ਹੈ ਜੀਵਨ ਵਿੱਚ। ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ। ਸਤਿਗੁਰੂ ਜੀ ਕਹਿੰਦੇ ਜਦੋਂ ਬ੍ਰਹਮ ਗਿਆਨੀ ਆਪਣੀ ਕਰਨੀ 'ਤੇ ਆ ਜਾਏ ਤਾਂ ਫਿਰ ਸਾਰਿਆਂ ਦੇ ਸਿਰ ਦੇ ਉੱਪਰ ਉਹ ਆਪਣਾ ਹੱਥ ਰੱਖ ਦਿੰਦਾ, ਸਾਰਿਆਂ ਦੇ ਸੀਸ ਦੇ ਉੱਪਰ ਆਪਣਾ ਹੱਥ ਰੱਖਣ ਦੀ ਸਮਰੱਥਾ ਹੈ, ਕਿੰਨਿਆਂ ਕੁ ਦਾ ਭਲਾ ਕੀਤਾ ਹੋਏਗਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਰਸਿੱਖਾਂ ਨੇ ਭਾਈ ਭਗੀਰਥ ਵਰਗੇ ਲਾਹੌਰ ਦੀ ਧਰਤੀ ਦੇ ਭਾਈ ਮਨਸੁਖ ਕੋਲ ਜਾਂਦੇ। ਭਾਈ ਮਨਸੁਖ ਬੜਾ ਤਗੜਾ ਦੁਕਾਨਦਾਰ ਹੈ, ਵਪਾਰੀ ਵੀ ਹੈ, ਕਮੀ ਕਿਸੇ ਗੱਲ ਦੀ ਨਹੀਂ, ਪਰ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਇੰਨਾ ਕੁ ਪ੍ਰਭਾਵ ਸੀ ਜੀਵਨ ਦਾ, ਭਾਈ ਮਨਸੁਖ ਨੇ ਵੀ ਕਹਿ ਦਿੱਤਾ ਸੀ ਵੀ ਤੇਰਾ ਜੀਵਨ, ਤੇਰੇ ਜੀਵਨ ਤੋਂ ਪ੍ਰਭਾਵ ਮੇਰੇ ਮਨ ਅੰਦਰ ਜਾ ਰਿਹਾ, ਮੈਨੂੰ ਦੱਸ ਤੇਰੇ ਜੀਵਨ ਨੂੰ ਸਵਾਰਨ ਵਾਲਾ ਕੌਣ ਹੈ। ਭਾਈ ਭਗੀਰਥ ਕਹਿੰਦਾ ਵੀ ਮੈਂ ਤਾਂ ਇੱਕੋ ਮੁਰਸ਼ਦ ਨੂੰ ਮਿਲਿਆ ਜੋ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ ਨੇ। ਗੁਰਮੁਖੋ ਭਾਈ ਮਨਸੁਖ ਭਾਈ ਭਗੀਰਥ ਦੇ ਇੱਕ ਦਿਨ ਦੇ ਜੀਵਨ ਤੋਂ, ਇੱਕ ਦਿਨ ਸਿਰਫ ਸੰਗਤ ਕੀਤੀ ਭਾਈ ਮਨਸੁਖ ਨੇ ਭਾਈ ਭਗੀਰਥ ਦੀ, ਅਤੇ ਇੱਕ ਦਿਨ ਦੀ ਸੰਗਤ ਵਿੱਚ ਗੁਰਮੁਖੋ ਕਿੰਨਾ ਕੁ ਉਸ ਵੇਲੇ ਫਰਕ ਪਾ ਦਿੱਤਾ ਹੋਏਗਾ ਕਿ ਆਪਣੀ ਦੁਕਾਨਦਾਰੀ ਛੱਡ ਕੇ ਉਹ ਸਤਿਗੁਰੂ ਸਾਹਿਬ ਜੀ ਦੇ ਕੋਲ ਤਲਵੰਡੀ ਦੀ ਧਰਤੀ 'ਤੇ ਆ ਜਾਂਦਾ ਦਰਸ਼ਨ ਕਰਨ ਵਾਸਤੇ, ਵੀ ਜਿਹਦਾ ਸਿੱਖ ਇੰਨਾ ਵੱਡਾ ਹੈ ਉਹ ਗੁਰੂ ਕਿੰਨਾ ਵੱਡਾ ਹੋਏਗਾ, ਜਿਹਦੇ ਸਿੱਖ ਦੀਆਂ ਤਰੰਗਾਂ, ਜਿਹਦੇ ਸਿੱਖ ਦੀ ਸੰਗਤ ਨੇ ਜੀਵਨ ਪਲਟੀ ਕਰ ਦਿੱਤਾ ਉਹ ਗੁਰੂ ਕਿੰਨਾ ਕੁ ਵੱਡਾ ਹੋਵੇਗਾ। ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਜਿਹੜਾ ਹੈ ਉਹ ਬ੍ਰਹਮ ਗਿਆਨੀ ਦੀ ਅਵਸਥਾ ਹੀ ਇੰਨੇ ਸ਼ਿਖਰ ਦੀ ਹੈ ਕਿ ਬ੍ਰਹਮ ਗਿਆਨੀ ਕਾ ਸਭ ਉੱਪਰ ਹੱਥ, ਸਾਰਿਆਂ ਦੇ ਸਿਰ ਦੇ ਉੱਪਰ ਹੱਥ ਹੈ ਜਿਹੜੇ ਉਸ ਸਾਧੂ, ਉਸ ਗੁਰਮੁਖ, ਉਸ ਮਹਾਤਮਾ ਦੀ ਸੰਗਤ ਵਿੱਚ ਚਲੇ ਗਏ, ਉਹਦੇ ਹਾਮੀ ਭਰਨ ਵਾਲਾ ਹੈ ਉਹ ਗੁਰਮੁਖ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਅੱਗੇ ਜ਼ਿਕਰ ਕਰਦੇ, ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਕਾ ਸਗਲ ਆਕਾਰ। ਮਹਾਰਾਜ ਜੀ ਕਹਿੰਦੇ ਹਾਂ ਸਾਰੀ ਸ੍ਰਿਸ਼ਟੀ ਵੀ ਉਸੇ ਦਾ ਹੀ ਰੂਪ ਹੈ, ਬ੍ਰਹਮ ਗਿਆਨੀ ਦਾ ਹੀ ਆਕਾਰ ਹੈ ਕੀਤਾ ਹੋਇਆ ਸਾਰਾ। ਆਕਾਰ ਦਾ ਅਰਥ ਹੈ ਜੋ ਕੁਝ ਚੱਲ ਰਿਹਾ ਹੈ, ਜੋ ਕੁਝ ਇਹ ਸਾਨੂੰ ਦਿਸ ਰਿਹਾ ਹੈ, ਜੋ ਕੁਝ ਹੋਂਦ ਵਿੱਚ ਆਇਆ।
ਮਹਾਰਾਜ ਜੀ ਕਹਿੰਦੇ ਸਾਰਾ ਬ੍ਰਹਮ ਗਿਆਨੀ ਦਾ ਤਾਂ ਹੈ, ਕਿਉਂਕਿ ਬ੍ਰਹਮ ਗਿਆਨੀ ਅਤੇ ਅਕਾਲ ਪੁਰਖ ਵਿੱਚ ਕੋਈ ਅੰਤਰ ਨਹੀਂ ਹੈ। ਸੰਤ ਅਨੰਤ ਹੈ, ਅੰਤਰ ਨਾ ਹੀ, ਕੋਈ ਅੰਤਰ ਨਹੀਂ, ਰੱਤੀ ਭਰ ਵੀ ਅੰਤਰ ਨਹੀਂ। ਅਤੇ ਸਤਿਗੁਰੂ ਜੀ ਕਹਿੰਦੇ ਇਹ ਵੀ ਕਹਿ ਦੇਣਾ ਚਾਹੀਦਾ ਹੈ ਕਿ ਬ੍ਰਹਮ ਗਿਆਨੀ ਆਪ ਨਿਰੰਕਾਰ, ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਆਪ ਨਿਰੰਕਾਰ ਸਰੂਪ ਹੈ, ਨਿਰਅਕਾਰ ਸਰੂਪ ਹੋ ਗਿਆ। ਨਿਰਅਕਾਰ ਸਰੂਪ ਦਾ ਅਰਥ ਕੀ ਹੈ? ਇਹਦੀ ਉਦਾਹਰਣ ਆਪ ਜੀ ਦੇ ਸਾਨੂੰ ਦਈਏ। ਨਿਰਅਕਾਰ ਸਰੂਪ ਦਾ ਅਰਥ ਹੈ ਗੁਰਮੁਖੋ, ਇੱਕ ਛੋਟੀ ਜਿਹੀ ਨਦੀ ਨਿਕਲਦੀ ਹੈ, ਉਹ ਦੋ ਕਿਨਾਰਿਆਂ ਦੇ ਬੰਧਨ ਦੇ ਵਿੱਚ ਤੁਰਦੀ ਹੈ, ਉਹਦਾ ਨਾਮ ਹੈ, ਉਹਦਾ ਆਕਾਰ ਹੈ, ਕਿੱਥੋਂ ਲੈ ਕੇ ਕਿੱਥੋਂ ਤੱਕ ਚੱਲਦੀ ਹੈ, ਆਕਾਰ ਹੈ ਨਾ ਜੀ। ਉਸ ਤੋਂ ਬਾਅਦ ਉਹ ਜਾ ਕੇ ਦਰਿਆ ਵਿੱਚ ਮਿਲ ਜਾਂਦੀ, ਫਿਰ ਆਕਾਰ ਬਣਦਾ ਹੈ ਦਰਿਆ। ਇਹ ਵੀ ਦੱਸਿਆ ਜਾਂਦਾ ਵੀ ਆਹ ਦਰਿਆ ਦਾ ਆਕਾਰ ਇੰਨਾ, ਵੀ ਇਹਦਾ ਇੰਨਾ ਕੁ ਆਸੇ ਪਾਸੇ ਫੈਲਾਅ ਹੈ, ਇੱਥੋਂ ਇੱਥੋਂ ਤੱਕ ਇੰਨਾ ਦਰਿਆ ਹੈ, ਠੀਕ ਹੈ ਨਾ ਜੀ। ਅਤੇ ਇੱਕ ਗੱਲ ਹੋਰ ਆਪ ਜੀ ਦੇ ਸਨਮੁੱਖ ਬੇਨਤੀ ਕਰਾਂ, ਜਿੱਦਣ ਉਹ ਦਰਿਆ ਜਾ ਕੇ ਸਮੁੰਦਰ ਵਿੱਚ ਮਿਲਦਾ ਹੈ, ਫਿਰ ਉਹ ਆਕਾਰ ਖਤਮ ਹੋ ਜਾਂਦਾ ਹੈ। ਸਮੁੰਦਰ ਦੀ ਬੇਨਤੀ ਕੀਤੀ ਅੱਜ ਤੱਕ ਕਿਸੇ ਨੇ? ਕਿੰਨਾ ਕੁ ਹੈ ਜਿੱਥੇ ਧਰਤੀ ਸਮਾਪਤ ਹੋ ਜਾਂਦੀ ਹੈ, ਜਾ ਕੇ ਜਿੱਥੇ ਧਰਤੀ ਸਮਾਪਤ ਹੋ ਜਾਂਦੀ, ਉੱਥੇ ਅੱਗੇ ਪਾਣੀ ਪਾਣੀ, ਜਿੱਥੇ ਅੱਗੇ ਪਤਾ ਵੀ ਨਹੀਂ ਵੀ ਅੱਗੇ ਹੈ ਕੀ, ਜਿੱਥੋਂ ਤੱਕ ਆਮ ਇਨਸਾਨ ਦੀ ਵੀ ਪਹੁੰਚ ਨਹੀਂ ਹੈ। ਇੱਕ ਸਮੁੰਦਰ ਦਾ ਆਕਾਰ ਨਹੀਂ ਮਾਪਿਆ ਜਾ ਸਕਦਾ ਵੀ ਇਹ ਕਿੰਨਾ ਕੁ ਆਕਾਰ ਹੈ ਇਸਦਾ, ਕਿੰਨਾ, ਕਿਉਂ? ਕਿਉਂਕਿ ਨਦੀ ਚੱਲੀ ਸੀ, ਨਦੀ ਦਾ ਆਕਾਰ ਹੈ ਵੀ ਉੱਥੋਂ ਨਿਕਲੀ ਅਤੇ ਉੱਥੋਂ ਤੱਕ ਆਈ, ਦਰਿਆ ਦਾ ਆਕਾਰ ਹੈ ਵੀ ਇੰਨੇ ਦਾਇਰੇ ਵਿੱਚ ਹੈ, ਪਰ ਸਮੁੰਦਰ ਦਾ ਸੰਸਾਰ 'ਤੇ ਕੋਈ ਆਕਾਰ ਨਹੀਂ ਹੈ। ਜਿੱਧਰ ਨੂੰ ਚਲੇ ਜਾਓ ਉੱਧਰ ਨੂੰ ਹੀ ਉਹਦਾ ਫੈਲਾਅ ਕਈ ਹਜ਼ਾਰ ਕਿਲੋਮੀਟਰ ਦੀ ਦੂਰੀ ਤੱਕ ਨਿਰੰਤਰ ਹੀ ਤੁਰਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਜਦੋਂ ਸਮੁੰਦਰ ਰੂਪ ਕੋਈ ਪਾਣੀ ਹੋ ਜਾਏ, ਫਿਰ ਨਦੀਆਂ ਅਤੇ ਦਰਿਆਵਾਂ ਦਾ ਆਕਾਰ ਖਤਮ ਹੋ ਕੇ ਉਹ ਨਿਰਆਕਾਰ ਰੂਪ ਹੋ ਜਾਂਦਾ ਹੈ। ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਇਹ ਸਾਰਾ ਸੰਸਾਰ ਜਿਹੜਾ ਹੈ, ਜਦੋਂ ਬ੍ਰਹਮ ਗਿਆਨੀ ਹੀ ਨਿਰਆਕਾਰ ਸਰੂਪ ਦੇ ਵਿੱਚ ਚਲਾ ਗਿਆ, ਉਹ ਨਿਰੰਕਾਰ ਰੂਪ ਹੀ ਹੋ ਗਿਆ, ਉਹਦਾ ਕੋਈ ਆਕਾਰ ਨਹੀਂ ਰਿਹਾ, ਉਹਦੀ ਕੋਈ ਸੀਮਾ ਨਹੀਂ ਰਹੀ, ਉਹਦੀ ਕੋਈ ਕਿਸੇ ਰੂਪ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਦਾ ਇੰਨਾ ਦਾਇਰਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਅੱਗੇ ਸਮਝਾਉਂਦੇ ਨੇ, ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਆਪ ਨਿਰੰਕਾਰ ਹੈ, ਨਿਰਆਕਾਰ ਸਰੂਪ ਹੈ, ਉਹ ਨਿਰੰਕਾਰ ਸਰੂਪ। ਬ੍ਰਹਮ ਗਿਆਨੀ ਕੀ ਸੋਭਾ? ਬ੍ਰਹਮ ਗਿਆਨੀ ਬਣੀ। ਮਹਾਰਾਜ ਜੀ ਕਹਿੰਦੇ ਹੁਣ ਬ੍ਰਹਮ ਗਿਆਨੀ ਦੀ ਸੋਭਾ ਮੈਂ ਕਰਾਂ, ਕੋਈ ਕਰੇ, ਕਿਤਾਬਾਂ ਕਰਨ, ਵਿਦਵਾਨ ਕਰਨ, ਨਹੀਂ। ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਸੋਭਾ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ, ਉਹਦੇ ਵਿੱਚ ਅੰਤਰ ਨਹੀਂ। ਉਹਨੂੰ ਪਤਾ ਹੈ ਵੀ ਬ੍ਰਹਮ ਗਿਆਨੀ ਦੇ ਅੰਦਰ ਦੀ ਅਭੇਦਤਾ ਕਿੰਨੀ ਕੁ ਵੱਡੀ ਹੈ, ਕਿਉਂਕਿ ਉਹ ਕਿਸੇ ਬੰਧਨ ਵਿੱਚ ਨਹੀਂ ਹੈ, ਉਹ ਕਿਸੇ ਆਗਿਆ ਵਿੱਚ ਨਹੀਂ ਹੈ, ਕਿਸੇ ਦੇ ਹੁਕਮ ਦੇ ਵਿੱਚ ਨਹੀਂ ਹੈ, ਉਹ ਹਰ ਥਾਂ 'ਤੇ ਹੈ, ਹਰ ਜਗ੍ਹਾ 'ਤੇ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਹੁਣ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ 8 ਪਦੇ ਉਚਾਰਨ ਕਰਕੇ, 80 ਪੰਕਤੀਆਂ ਉਚਾਰਨ ਕਰਕੇ ਅਖੀਰ 'ਤੇ ਇਹ ਕਹਿ ਦਿੱਤਾ, ਕਹਿਣ ਲੱਗੇ ਬ੍ਰਹਮ ਗਿਆਨੀ ਦੀ ਸੋਭਾ ਬ੍ਰਹਮ ਗਿਆਨੀ ਹੀ ਕਹਿ ਸਕਦਾ, ਮੇਰੇ ਕੋਲ ਇਹ ਸਮਰੱਥਾ ਨਹੀਂ। ਬ੍ਰਹਮ ਗਿਆਨੀ ਦੀ ਸੋਭਾ ਨੂੰ ਇੱਕ ਬ੍ਰਹਮ ਦਾ ਗਿਆਨ ਰੱਖਣ ਵਾਲਾ ਹੀ ਜਾਣ ਸਕਦਾ ਹੈ, ਦੂਸਰਾ ਨਹੀਂ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ। ਅਤੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਮਹਾਰਾਜ ਕਹਿਣਗੇ ਸਾਰਿਆਂ ਨੂੰ ਨਾਮ ਰੂਪੀ ਧਨ ਦੇਣ ਵਾਲਾ ਹੈ ਬ੍ਰਹਮ ਗਿਆਨੀ, ਔਰ ਇਸ ਕਰਕੇ ਉਹ ਧਨੀ ਹੈ। ਸਾਰਿਆਂ ਨੂੰ ਧਨ ਰੂਪੀ ਦਾਤ, ਨਾਮ ਰੂਪੀ ਧਨ ਦੀ ਦਾਤ ਦੇਣ ਵਾਲਾ ਉਹ ਸਰਬ ਕਾ ਧਨੀ ਹੈ। ਮਹਾਰਾਜ ਧਨੀ ਦਾ ਅਰਥ ਇਹ ਵੀ ਕਹਿ ਦਿੰਦਾ ਜਿਹਦੇ ਕੋਲ ਸਾਰੀਆਂ ਸਮਰੱਥਾ ਹੋਵਣ। ਆਪਾਂ ਕਹਿੰਦੇ ਨਾ ਬੰਦਾ ਬਹੁਤ ਧਨੀ ਹੈ, ਇਹ ਗੁਣ ਦਾ ਧਨੀ ਹੈ, ਇਹ ਫਲਾਣੀ ਚੀਜ਼ ਦਾ ਧਨੀ ਹੈ, ਫਲਾਣੀ ਚੀਜ਼ ਦਾ ਧਨੀ ਹੈ, ਪਰ ਮਹਾਰਾਜ ਜੀ ਕਹਿਣ ਲੱਗੇ ਬ੍ਰਹਮ ਗਿਆਨੀ ਸਰਬ ਕਾ ਧਨੀ, ਉਹਦੇ ਕੋਲ ਸਾਰੀਆਂ ਸਮਰੱਥਾ ਦਾ, ਉਹ ਸਰਬੱਗ ਹੈ, ਸਰਬਾਤਮ ਹੈ, ਸਮਰੱਥਾਵਾਨ ਹੈ, ਸਾਰੀਆਂ ਚੀਜ਼ਾਂ ਦਾ ਧਨੀ ਹੈ। ਬ੍ਰਹਮ ਗਿਆਨੀ ਸਰਬ ਕਾ ਧਨੀ, ਉਹਦੇ ਕੋਲ ਜਿੱਧਰਲੇ ਪਾਸੇ ਤੁਰ ਜਾਓ ਉੱਧਰਲੇ ਪਾਸੇ ਗਿਆਨ, ਜਿੱਧਰਲੇ ਪਾਸੇ ਚਲੇ ਜਾਓ ਉੱਧਰਲੇ ਪਾਸੇ ਖਲਾ।
ਮਹਾਰਾਜ ਜੀ ਕਹਿੰਦੇ ਇਸ ਜੀਵਨ ਦੇ ਵਿੱਚ ਜਿਹੜਾ ਹੈ ਉਹ ਬ੍ਰਹਮ ਗਿਆਨੀ ਸਰਬ ਕਾ ਧਨੀ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਨਿਰਣਾ ਜਿਹੜਾ ਹੈ ਉਹ ਅੱਜ ਸਾਡੇ ਸਨਮੁੱਖ ਇੱਕ ਬ੍ਰਹਮ ਗਿਆਨੀ ਦੇ ਸਰੂਪ ਦਾ ਪ੍ਰਗਟ ਕਰਦਿਆਂ ਸਮਝਾ ਦਿੱਤਾ ਕਿ ਬ੍ਰਹਮ ਦਾ ਗਿਆਤਾ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਹਰੇਕ ਇੱਕ ਗੁਣ ਦਾ ਧਨੀ ਹੈ, ਹਰੇਕ ਇੱਕ ਗੁਣਵੱਤਾ ਉਹਦੇ ਜੀਵਨ ਦੇ ਵਿੱਚ ਮੌਜੂਦ ਹੈ। ਉਹ ਚਾਹੇ ਤਾਂ ਸੁਰਤ ਕਰਕੇ ਕਿਸੇ ਦੇ ਵੀ ਜੀਵਨ ਨੂੰ ਤਬਦੀਲ ਕਰ ਸਕਦਾ, ਉਹਦੀ ਮਰਜ਼ੀ ਹੋਏ ਤਾਂ ਉਹ ਸੁਰਤ ਕਰਕੇ ਬਹੁਤ ਕੁਝ ਪਲਟੀ ਕਰ ਸਕਦਾ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਇਹ ਸਮਰੱਥਾ ਬ੍ਰਹਮ ਦੇ ਗਿਆਨ ਰੱਖਣ ਵਾਲੇ ਦੇ ਅੰਦਰ ਬਹੁਤ ਵੱਡੀ ਹੈ, ਸ਼ਾਂਤ ਰੂਪ ਹੈ, ਸ਼ਾਂਤ ਚਿੱਤ ਆਨੰਦ ਦੇ ਵਿੱਚ ਉਹਦੀ ਬਿਰਤੀ ਜਿਹੜੀ ਹਮੇਸ਼ਾ ਟਿਕੀ ਰਹਿੰਦੀ ਹੈ, ਉਹ ਸ਼ਾਂਤ ਰੂਪ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਬ੍ਰਹਮ ਦੇ ਗਿਆਨ ਰੱਖਣ ਵਾਲੇ ਦਾ ਨਿਰਣਾ ਜਿਹੜਾ ਹੈ ਉਹ ਸਾਡੇ ਸਨਮੁੱਖ ਰੱਖਿਆ। ਅਤੇ ਬ੍ਰਹਮ ਗਿਆਨੀ ਬ੍ਰਹਮ ਦਾ ਗਿਆਤਾ ਕਿਸੇ ਉਮਰ ਜਾਂ ਕਿਸੇ ਖਾਸ ਪਰਗਣੇ ਜਾਂ ਕਿਸੇ ਖਾਸ ਸੰਪਰਦਾ ਨਾਲ ਕੋਈ ਸੰਬੰਧ ਨਹੀਂ ਹੈ। ਜਿਹੜੀ ਸਿਆਣਪ ਹੈ ਨਾ ਉਹ ਕਿਸੇ ਦੇ ਵਿੱਚ ਵੀ ਆ ਸਕਦੀ ਹੈ। ਇੱਕ ਵਾਰ ਸ਼ੁਕਰਾਤ ਦੇ ਜੀਵਨ ਦੀ ਘਟਨਾ ਜਿਹੜੀ ਹੈ, ਸ਼ੁਕਰਾਤ ਦੇ ਜੀਵਨ ਦੀ ਘਟਨਾ ਆਉਂਦੀ ਕਿ ਪੁਰਾਣਾ ਸਮਾਂ ਸੀ ਅਤੇ ਲੋਕ ਅੱਗ ਜਿਹੜੀ ਸੀ ਨਾ ਦੱਬ ਕੇ ਰੱਖਦੇ ਸੀ। ਸ਼ਾਇਦ ਆਪ ਜੀ ਨੂੰ ਪਤਾ ਹੋਵੇ ਵੀ ਟੋਆ ਪੁੱਟ ਕੇ ਉਹਦੇ ਵਿੱਚ ਅੱਗ ਦਫਨ ਕਰ ਦੇਣੀ, ਦੱਬ ਦੇਣੀ, ਤਾਂ ਜੋ ਲੋੜ ਪੈਣੀ ਅਤੇ ਪੁੱਟ ਲੈਣੀ। ਲੋਕ ਇੱਕ ਦੂਸਰੇ ਦੇ ਘਰਾਂ 'ਚੋਂ ਦੀਵੇ ਬਾਲ ਕੇ ਲਿਆਉਂਦੇ। ਹੁਣ ਹੋਇਆ ਇਸੇ ਤਰ੍ਹਾਂ, ਛੋਟੀ ਜਿਹੀ ਉਮਰ ਦਾ ਬੱਚਾ ਅਤੇ ਸ਼ੁਕਰਾਤ ਹੁਣ ਮਹਾਨ ਅਤੇ ਬੜਾ ਪ੍ਰਸਿੱਧ ਵਿਦਵਾਨ ਸੀ। ਛੋਟੀ ਜਿਹੀ ਉਮਰ ਦਾ ਬੱਚਾ ਕਿਸੇ ਦੇ ਘਰ ਦੇ ਵਿੱਚੋਂ ਅੱਗ ਲੈ ਕੇ ਆ ਰਿਹਾ ਅਤੇ ਹੁਣ ਜਿਹੜਾ ਸ਼ੁਕਰਾਤ ਹੈ ਵਿਦਵਾਨ ਬਹੁਤ ਹੈ, ਗਿਆਨੀ ਬਹੁਤ ਹੈ, ਅਭਿਆਸੀ ਬਹੁਤ ਹੈ, ਬ੍ਰਹਮ ਦਾ ਗਿਆਨ ਰੱਖਣ ਵਾਲਾ, ਇਹਦੇ ਮਨ ਵਿੱਚ ਇਸ ਗੱਲ ਦਾ ਨਿਰਣਾ ਸੀ ਵੀ ਜਿਹੜਾ ਗਿਆਨ ਮੇਰੇ ਕੋਲ ਹੈ ਉਹ ਹੋਰ ਕਿਸੇ ਕੋਲ ਨਹੀਂ। ਇਹ ਹਰੇਕ ਨੂੰ ਹਰਾਉਣ ਦੀ ਸਮਰੱਥਾ ਸੀ ਅੰਦਰ। ਛੋਟਾ ਜਿਹਾ ਬੱਚਾ ਕਿਸੇ ਦੇ ਘਰ ਵਿੱਚੋਂ ਦੀਵਾ ਬਾਲ ਕੇ ਲੈ ਕੇ ਆ ਰਿਹਾ ਅਤੇ ਉਹਨੂੰ ਰਸਤੇ 'ਚ ਰੋਕ ਕੇ ਕਹਿੰਦਾ ਗੱਲ ਸੁਣ, ਕਹਿੰਦਾ ਜੀ ਦੱਸੋ, ਕਹਿੰਦਾ ਇਹ ਅੱਗ ਕਿੱਥੋਂ ਆਈ। ਸਵਾਲ ਸੀ ਵੀ ਮੂਲ ਕੀ ਹੈ ਅੱਗ ਦਾ। ਉਹਨੇ ਇਹ ਨਹੀਂ ਸੀ ਪੁੱਛਿਆ ਵੀ ਗਵਾਂਢੀਆਂ ਦੇ ਘਰੋਂ ਲਿਆਂਦੀ, ਵੀ ਤੂੰ ਕਿਸੇ ਦੇ ਘਰੋਂ ਲੈ ਕੇ ਆ, ਉਹਨੇ ਇਹ ਨਹੀਂ ਗੱਲ ਆਖੀ। ਸ਼ੁਕਰਾਤ ਨੇ ਸਵਾਲ ਕੀਤਾ ਦੂਰ ਅੰਦੇਸ਼ੀ ਦਾ ਕਿ ਬੱਚਾ ਕਿਹੜਾ ਸਮਝ ਜਾਏਗਾ, ਪਰ ਬੱਚਾ ਉਹਦੇ ਤੋਂ ਵੀ ਦੂਰ ਅੰਦੇਸ਼, ਛੋਟੀ ਜਿਹੀ ਉਮਰ ਦਾ। ਸ਼ੁਕਰਾਤ ਕਹਿੰਦਾ ਬੇਟਾ ਇਹ ਅੱਗ ਕਿੱਥੋਂ ਆਈ। ਉਹਨੇ ਦੀਵੇ ਨੂੰ ਫੂਕ ਮਾਰ ਕੇ ਬੁਝਾ ਦਿੱਤੀ, ਕਹਿੰਦਾ ਬਾਬਾ ਜੀ ਗਈ ਕਿੱਥੇ। ਸ਼ੁਕਰਾਤ ਚੁੱਪ ਕਰ ਗਿਆ ਦੋ ਮਿੰਟ, ਕਹਿੰਦਾ ਜੀ ਬਾਬਾ ਜੀ ਵੀ ਤੁਸੀਂ ਪੁੱਛਿਆ ਵੀ ਅੱਗ ਆਈ ਕਿੱਥੋਂ, ਮੈਂ ਪੁੱਛ ਰਿਹਾ ਗਈ ਕਿੱਥੇ। ਸ਼ੁਕਰਾਤ ਗੁੱਸੇ 'ਚ ਕਹਿੰਦਾ ਮੈਨੂੰ ਨਹੀਂ ਪਤਾ। ਉਹ ਕਹਿਣ ਲੱਗਾ ਜਾਓ ਤੁਹਾਨੂੰ ਵੀ ਨਹੀਂ ਪਤਾ, ਜਿੱਥੋਂ ਆਈ ਸੀ ਉੱਥੇ ਚਲੀ ਗਈ, ਜਿੱਥੋਂ ਆਈ ਸੀ ਉੱਥੇ ਹੀ ਚਲੀ ਗਈ। ਭਾਵ ਮੂਲ ਕਰਤਾ ਪੁਰਖ ਹੈ, ਜਿੱਥੋਂ ਆਈ ਸੀ ਉੱਥੇ ਚਲੀ ਗਈ, ਭਾਵ ਨਿਰ ਆਕਾਰ ਤੋਂ ਆਈ ਸੀ, ਨਿਰ ਆਕਾਰ ਦੇ ਵਿੱਚ ਹੀ ਸਮਾ ਗਈ। ਔਰ ਉਸ ਵੇਲੇ ਸ਼ੁਕਰਾਤ ਨੇ ਮੱਥਾ ਟੇਕ ਦਿੱਤਾ ਸੀ, ਨਮਸਕਾਰ ਦੇ ਕਰ ਦਿੱਤੀ, ਪੁੱਤਰਾ ਮੈਂ ਸੋਚਿਆ ਵੀ ਬ੍ਰਹਮ ਦਾ ਗਿਆਨ ਰੱਖਣ ਵਾਲਾ ਬਜ਼ੁਰਗ ਹੀ ਹੋ ਸਕਦਾ, ਪਰ ਇੱਕ ਬੱਚਾ ਵੀ ਹੋ ਸਕਦਾ, ਮੈਨੂੰ ਅੱਜ ਪ੍ਰਤੱਖ ਹੋ ਗਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਇਹ ਨਿਰਣਾ ਕਰਕੇ ਸਮਝਾਉਂਦੇ ਆ, ਜਿਹੜਾ ਬ੍ਰਹਮ ਗਿਆਨੀ ਹੋ ਗਿਆ ਨਾ ਫਿਰ ਉਹ ਸਰਬ ਕਾਈ ਧਨੀ ਹੈ, ਸਾਰੀ ਸ੍ਰਿਸ਼ਟੀ ਦਾ ਧਨੀ ਹੈ। ਸਤਿਗੁਰੂ ਸਾਹਿਬ ਮਹਾਰਾਜ ਇਹ ਨਿਰਣਾ ਕਰਕੇ ਅੱਜ ਸਾਨੂੰ ਸਮਝਾਉਣ ਦੀ ਦਾਤ ਬਖਸ਼ਿਸ਼ ਕਰਦੇ। ਗੁਰੂ ਤਰਸ ਕਰੇ ਗੁਰਮੁਖੋ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਆਏ, ਗੁਰੂ ਵਾਲੇ ਬਣੀਏ। ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਸਾਡੇ ਸਨਮੁੱਖ ਰੱਖਿਆ ਹੈ, ਤਿਸ ਦੀ ਵਿਚਾਰ ਅੱਜ ਆਪ ਆਪ ਜੀ ਦੇ ਸਨਮੁੱਖ ਰੱਖੀ ਹੈ। ਪਾਤਸ਼ਾਹ ਦੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਆਏ, ਗੁਰੂ ਵਾਲੇ ਬਣੀਏ ਅਤੇ ਬਾਣੀ ਬਾਣੀ ਦਾ ਧਾਰਨੀ ਹੋਣ ਵਾਸਤੇ ਅਰਦਾਸ ਕਰੀਏ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਨਿਤਨੇਮ ਬਾਣੀ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਣ, ਇੰਨੀ ਹਾਜ਼ਰੀ ਪ੍ਰਵਾਨ ਕਰੋ ਕਿਰਪਾ। ਆਪ ਜੀ ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ
ਸਮਾਪਤੀ ਕਰੀਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਰ ਸਿੰਘ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ 7:20 ਤੱਕ ਸਰਵਨ ਕਰਾਉਣਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਯੋਗ ਸਤਿਗੁਰਾਂ ਦੀ ਸੱਜੀ ਨਿਵਾਜ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ, ਗੁਰੂ ਘਰ ਦਾ ਪਿਆਰ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਆਓ ਹੁਣ ਸਾਰੀ ਸੰਗਤ ਰਲ ਕੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਬੋਲੋ ਜੀ। ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜੁਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕਿਨ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਘਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰੱਛਿਆ ਰਿਆਇਤ, ਦੇਖ ਤੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਸਤਿੰਦਰ ਸੋਹਦਾ ਰਹਿ ਰਾਜ ਸਾਹਿਬ ਜੀ ਦੇ ਪਾਠ ਦੀ ਕੀ ਅਰਦਾਸ, ਗੁਰ ਸ਼ਬਦ ਵਿਚਾਰਾਂ ਹੋਈਆਂ, ਆਰਤੀ ਕੀਰਤਨ ਹੋਏ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ,

ਅੰਕੜਾ ਪ੍ਰਸ਼ਾਦੀ ਦੇਖ ਸੱਜ ਕੇ ਆਜਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ,

ਸਤਿਗੁਰ ਚਰਨਾਂ ਸਰਨ ਚਲ ਜਾਏ ਸਿੱਖ ਤਾਂ ਚਰਨ ਸਰਨ ਜਗਤ ਚਲ ਆਵੇ। ਸਤਿਗੁਰ ਆਗਿਆ ਸਤ ਸਤ ਕਰਮਾਨੇ ਸਿੱਖ, ਆਗਿਆ ਤਾਹੇ ਸਕਲ ਸੰਸਾਰ ਹੈ ਹਿਤਾਵਈ। ਸਤਿਗੁਰ ਸੇਵਾ ਪਾਏ ਪ੍ਰਾਨ ਪੂਜਾ ਕਰੈ ਸਿੱਖ, ਸਰਬ ਨਿਧਾਨ ਅਗਰ ਭਾਗ ਲਿਵ ਲਾਵਈ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ, ਤਾਂ ਕਿ ਸਿੱਖ ਸੁਨਤ ਪਰਮ ਪਦ ਪਾਵਈ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਹੇ,

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ, ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਾਧ ਸਿੰਘ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਸਤਿਕਾਰਯੋਗ ਪੰਥ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਪਕਨਾ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹ ਆਪ ਸੰਗਤਾਂ ਨੂੰ ਸ਼ਾਮ ਦੇ ਦੀਵਾਨਾਂ ਦੇ ਵਿੱਚ 7:20 ਤੋਂ ਲੈ ਕੇ 8 ਵਜੇ ਤੱਕ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ, ਅਤੇ ਆਉਣ ਵਾਲੇ ਦਿਹਾੜੇ ਜੋ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, 24 ਤਰੀਕ ਨੂੰ ਮੀਰੀ ਪੀਰੀ ਦਿਵਸ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਮਨਾਇਆ ਜਾਵੇਗਾ। ਸਮੂਹ ਸੰਗਤਾਂ ਨੇ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ ਜੀ। ਨਾਲ 16 ਸਾਹਿਬ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨਿਜਾਸਨ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕੋ ਅੰਕਾਰ ਸਤਿਗੁਰ ਪ੍ਰਸਾਦ ਜੈਕਾਰ। ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੁਮਾਲੀਅਨ ਦੇਖੈ ਗਾ ਦੇਵਣਹਾਰ, ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣੇ ਆਸੀਸਣਿਆ ਜਿਉਂ ਹੋਵੈ ਸਾਹਿਬ ਸਿਉਂ ਮੇਲ। ਕਰ ਕਰ ਇਹੋ ਪਾਹੁੰਚਾ ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾਸਾ ਮੁਹੱਲਾ ਪਹਿਲਾ, ਸ਼ੈ ਘਰ ਸ਼ੈ ਗੁਰ ਸ਼ੈ ਉਪਦੇਸ਼, ਗੁਰ ਗੁਰ ਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵੇ ਸੋਏ ਚੱਸਿਆ ਘੜੀਆਂ ਪਹਰਾਂ, ਥਿੱਤੀ ਵਾਰੀ ਮਾਹੋ ਹੋਆ ਸੂਰਜ ਕੋ ਰੁੱਤ ਅਨੇਕ। ਨਾਨਕ ਕਰਤੇ ਕੇਤੇ ਵੇਸ, ਰਾਗਤਨਾ ਸ੍ਰੀ ਮੁਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਣ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਾਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਸ ਮੂਰਤ ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰਿੰ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਉ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੇ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਪਾਵ ਖੰਡਾ ਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੀ, ਹਰ ਰਾਖ ਰਾਖ ਵੱਡ ਵੱਡਾ ਹੀ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ਼੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ ਧਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਨ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਕੀਤੀ ਗਈ ਨਾਲ ਨਾਲ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਅਗਾਂਹ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ ਇਸ ਵੇਲੇ ਆਪ ਜੀ ਕੇ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਕਿਰਪਾ ਕਰੋ ਆਪਣੇ ਨਿੱਜੀ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਸਜ ਸਜ ਮਲਾਇੰਦਾ ਸੱਚਾ ਮਹਿਲ ਸੱਚੇ ਭੰਡਾਰਾ ਆਪੇ ਦੇਵੈ ਦੇਵਨਹਾਰਾ ਗੁਰਮੁਖ ਸਦਾਹਾ ਸੁਖ ਦਾਤਾ ਮਨ ਮੇਲੇ ਕੀਮਤ ਪਾਇੰਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵਡਿਆਈ ਜਿਸਦਾ ਹੱਟ ਸੋਈ ਵੱਥ ਜਾਣ ਗੁਰਮੁਖ ਦੇ ਨ ਪਸੋ ਤਾਇੰਦਾ ਹਰ ਜੀਉ ਸਭ ਮੈਂ ਰਹਿਆ ਸਮਾਈ ਗੁਰਪ੍ਰਸਾਦੀ ਪਾਇਆ ਜਾਹੀ ਆਪੇ ਮੇਲ ਮਲਾਏ ਆਪੇ ਸਭ ਦੇ ਸਹਿਜ ਸਮਾਇੰਦਾ

ਪਾਈ ਆਪੇ ਦਾ ਕਰੇ ਸੁਖ ਦਾਤਾ ਗੁਣ ਮਹਿ ਗੁਣੀ ਸਮਾਇਆ ਇਸ ਜਗ ਮਹਾ ਮਹਾ ਮੋਹ ਪਸਾਰਾ ਮਨਮੁਖ ਗਿਆਨੀ ਅੰਧ ਅੰਧਾਰਾ ਧੰਦੇ ਧਾਵਤ ਜਨਮ ਗਵਾਇਆ ਬਿਨ ਨਾਵੈ ਦੁਖ ਪਾਇਆ ਕਰਮ ਹੋਵੈ ਤਾਂ ਸਤਿਗੁਰ ਪਾਈ ਹਉਮੈ ਮੈਲ ਸ਼ਬਦ ਜਲਾਈ ਮਨ ਨਿਰਮਲ ਗਿਆਨ ਰਤਨ ਚਾਨਣ ਅਗਿਆਨ ਅੰਧੇਰ ਗਵਾਇਆ ਤੇਰੇ ਨਾਮ ਅਨੇਕ ਕੀਮਤ ਨੇ ਪਾਈ ਸੱਚ ਨਾਮ ਹਰ ਹਿਰਦਾ ਵਸਾਈ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਆਪੇ ਸਹਿਜ ਸਮਾਇਆ ਨਾਮ ਅਮੋਲਕ ਅਗਮ ਅਪਾਰਾ ਨਾ ਕੋ

ਸਤਿਗੁਰ ਤੇ ਸੁਖ ਪਾਇਆ। ਮਨਮੁਖ ਅੰਧਾ ਅੰਧ ਕਮਾਈ, ਬਹੁ ਸੰਕਟ ਜੋਨੀ ਪਰਮਾਈ। ਜਮ ਕਾ ਜੀਵੜਾ ਕਦੇ ਨਾ ਕੱਟ, ਅੰਤੇ ਬਹੁ ਦੁਖ ਪਾਇਆ।

ਅੰਤਰ ਜੋਤ ਸਬਦ ਸੁਖ ਵਸਿਆ ਜੋਤੀ ਜੋਤ ਮਦਾਇਆ ਪੰਚ ਦੂਤ ਚਿਤਵੇ ਬਕਾਰਾ ਮਾਇਆ ਮੋਹ ਕਾਹੋ ਪਸਾਰਾ ਸਤਿਗੁਰ ਸੇਵੇ ਤਾਂ ਮੁਕਤ ਹੋਵੇ ਪੰਚ ਦੂਤ ਵਸਿਆ ਬਾਜ ਗੁਰੂ ਹੈ ਮੋਹ ਗਬਾਰਾ ਫਿਰ ਫਿਰ ਡੂਬੈ ਵਾਰੋ ਵਾਰਾ ਸਤਿਗੁਰ ਭੇਟਾ ਸੱਚ ਦਰੜਾਏ ਸੱਚ ਨਾਮ ਮਨ ਪਾਇਆ ਸਾਚਾ ਦਰ ਸਾਚਾ ਦਰਬਾਰਾ ਸੱਚੀ ਸੇਵਾ ਸ਼ਬਦ ਪਿਆਰਾ ਸੱਚੀ ਧੁਨ ਸੱਚੇ ਗੁਣ ਗਾਵਾਂ ਸੱਚੇ ਮਹਿ ਸਮਾਇਆ ਘਰੈ ਅੰਦਰ ਕੋ ਘਰ ਪਾਈ ਗੁਰ ਕਾ ਸ਼ਬਦ ਸਹਿਜ ਸੁਭਾਈ ਉਥਾ ਸਯੋਗ ਵਿਯੋਗ ਨਾ ਵਿਆਪੈ ਸਹਿਜ ਸਹਿਜ ਸਮਾਇਆ ਦੂਜਾ ਭਾਈ ਦੁਸ਼ਟਾਂ ਕਾ ਵਾਸਾ ਭਾਉਂਦੇ ਫਿਰੈ ਬਹੁ ਮੋਹ ਪਿਆਸਾ ਕਸੰਗਤ ਬਹੇ ਸਦਾ ਦੁੱਖ ਪਾਵੈ ਦੁੱਖੋਂ ਦੁੱਖ ਕਮਾਇਆ ਸਤਿਗੁਰ ਬਾਜੋ ਸੰਗਤ ਨਾ ਹੋਈ ਬਿਨ ਸ਼ਬਦੇ ਪਾਰ ਨਾ ਪਾਵੈ ਕੋਈ ਸਹਿਜੇ ਗੁਣ ਰਵਹ ਰੰਗ ਰਾਤੀ ਜੋਤੀ ਜੋਤ ਮਿਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗਾ ਗੁਰ ਸ਼ਬਦ ਨਿਵਾਸਾ ਉਡਹੇ ਨਾ ਮੂਲ

ਜੀਕ ਪਛਾਣ ਹੋ ਬਿਖਸਾ ਕਮਲ ਕਿਰਨ ਪ੍ਰਗਾਸਾ ਪ੍ਰਗਟ ਕਰ ਦਿਖਾਇਆ ਆਪੇ ਕਰਤਾ ਸੱਚਾ ਸੋਈ ਆਪੇ ਮਾਰ ਜਵਾਲਾ ਅਵਰਨਾ ਕੋਈ ਨਾਨਕ ਨਾਮ ਲਾ ਵਡਿਆਈ ਆਪ ਗਵਾਏ ਸੁਖ ਪਾਇਆ ਮਾਰੂ ਸੋਲਹੇ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚਾ ਆਪ ਸਵਾਰਣ ਹਾਰਾ ਅਵਰਨ ਸੂਝ ਸਭੀ ਜੀ ਕਾਰਾ ਗੁਰਮੁਖ ਸੱਚ ਵਸੇ ਘਟ ਅੰਤਰ ਸਹਿਜ ਸੱਚ ਸਮਾਈ ਹੈ ਸਭਨਾ ਸੱਚ ਵਸਾ ਮਨ ਮਾਹੀ ਗੁਰਪ੍ਰਸਾਦੀ ਸਹਿ ਸਮਾਹੀ ਗੁਰ ਗੁਰ ਕਰਤ ਸਦਾ ਸੁਖ ਪਾਇਆ ਗੁਰ ਚਰਣੀ ਚਿਤ ਲਾਈ ਹੈ ਸਤਿਗੁਰ ਹੈ ਗਿਆਨ ਸਤਿਗੁਰ ਹੈ ਪੂਜਾ ਸਤਿਗੁਰ ਸੇਵੀ ਅਵਰਨਾ ਦੂਜਾ ਸਤਿਗੁਰ ਤੇ ਨਾਮ ਰਤਨ ਧਨ ਪਾਇਆ ਸਤਿਗੁਰ ਕੀ ਸੇਵਾ ਭਾਈ ਹੈ ਬਿਨ ਸਤਿਗੁਰ ਜੋ

ਪਾਈ ਹੈ। ਗੁਰਮੁਖ ਪ੍ਰੀਤ ਸਦਾ ਹੈ ਸਾਚੀ, ਸਤਿਗੁਰ ਤੇ ਮੰਗੋ ਨਾਮ ਅਜਾਚੀ। ਹੋ ਦਿਆਲੂ ਕਿਰਪਾ ਕਰ ਹਰ ਜੀਓ, ਰੱਖ ਲੇਵੋ ਗੁਰ ਸਰਣਾਈ ਹੈ।

ਵਜਾ ਧੁਨ ਬਾਣੀ ਸਹਿਜ ਸਹਿਜ ਸਮਾਈ ਹੈ। ਜਿਨ ਕੋ ਕਰਤਾ ਧੁਰ ਲਿਖ ਪਾਈ, ਅੰਧਨ ਗੁਰ ਗੁਰ ਕਰਤ ਵਹਾਈ। ਬਿਨ ਸਤਿਗੁਰ ਕੋਸੀ ਜੈ ਨਾਹੀ, ਗੁਰ ਚਰਣੀ ਚਿਤਲਾਈ ਹੈ।

ਜਾਈ ਹੈ। ਪ੍ਰਗਟਿਆ ਸੂਰ ਨਿਸ ਮਿਟਿਆ ਹੰਧਿਆਰਾ, ਅਗਿਆਨ ਮਿਟਿਆ ਗੁਰ ਰਤਨ ਉਪਾਰਾ, ਸਤਿਗੁਰ ਗਿਆਨ ਰਤਨ ਅਤ ਭਾਰੀ, ਕਰਮ ਮਿਲਾ ਸੁਖ ਪਾਈ ਹੈ। ਗੁਰਮੁਖ ਨਾਮ ਪ੍ਰਗਟੀ ਹੈ ਸੋਈ, ਚਹੁ ਜੁਗ ਨਿਰਮਲ ਹਸਾ ਲੋਈ, ਨਾਮੇ ਨਾਮ ਰਤੇ ਸੁਖ ਪਾਇਆ,

ਕੀ ਸਾਰ ਨਾ ਜਾਣਾ ਤੇ ਸਿਓ ਕਿਸ ਨਾ ਕਹੀਆ ਆ ਜਾਣਾ ਮੂਰਖ ਸਿਓ ਨਾ ਦੂਜ ਪ੍ਰਾਣੀ ਹਰ ਜਪਿਆ ਪਦ ਨਿਰਬਾਣੀ ਹੈ।

0: ਹੋਵੇ ਸੇਵਾ ਥਾਇ ਨਾ ਪਾਏ।
1: ਜਨਮ ਮਰੈ ਫਿਰ ਆਵੈ ਜਾਈ, ਸੋ ਤਪ ਪੂਰਾ ਸਾਈ ਸੇਵਾ, ਜੋ ਹਰ ਮੇਰੇ ਮਨ ਪਾਣੀ ਹੀ। ਹਉ ਕਿਆ ਗੁਣ ਤੇਰੇ ਆਖਾਂ ਸੁਆਮੀ, ਤੂੰ ਸਰਬ ਜੀਆਂ ਕਾਂਤਰ ਜਾਮੀ। ਹਉ ਮਾਂਗੂ ਦਾਨ ਤੁਜੈ ਪੈ ਕਰਤੇ, ਹਰਿਆਨ ਦਿਨ ਨਾਮ ਵਖਾਣੀ ਹੀ।

ਭਗਵੰਤਾਂ ਮਾਤ ਪਿਤਾ ਸੁਤ ਬੰਧ ਪਾਏ ਜਿਨੇ ਸ੍ਰਿਸ਼ਟ ਉਪਾਈ ਪ੍ਰਭ ਆਏ ਸ਼ਰਨਾ ਭਉ ਨਹੀਂ ਕਰਨਾ ਸਾਧ ਸੰਗਤ ਨਿਸ਼ਚੂ ਹੈ ਤਰਨਾ ਮਨ ਬਚ ਕਰਮ ਅਰਾਧੇ ਕਰਤਾ ਤਿਸ ਨਾਹੀ ਕਦੇ ਸਜਾਈ ਹੀ ਗੁਣ ਨਿਧਾਨ ਮਨ ਤਨ ਮੈਂ ਰਵਿਆ ਜਨਮ ਮਰਨ ਕੀ ਜੂਨ ਨਾ ਭਵਿਆ ਦੁਖ ਬਨਾਸ ਕੀਆ ਸੁਖ ਡੇਰਾ ਜਾਂ ਤ੍ਰਿਪਤ ਰਹੇ ਆਕਾਈ ਹੀ ਮੀਤ ਹਮਾਰਾ ਸੋਈ ਸੁਆਮੀ ਥਾਨ ਥਨੰਤਰੇ ਅੰਤਰਜਾਮੀ ਸਿਮਰ ਸਿਮਰ ਪੂਰਨ ਪਰਮੇਸ਼ਰ ਚਿੰਤਾ ਗਣਤ ਮਟਾਈ ਹੀ ਹਰ ਕਾ ਨਾਮ ਕੋਟ ਲੱਖ ਬਾਹਾ ਹਰ ਜਸ ਕੀਰਤਨ ਸੰਗ ਧਨ ਤਾਹ ਗਿਆਨ ਖੜਗ ਕਰ ਕਿਰਪਾ ਦੀਨਾ ਦੂਤ ਮਾਰੇ ਕਰ ਧਾਈ ਹੀ ਹਰ ਕਾ ਜਾਪ ਜਪੋ ਜਾਪ ਜਪਣੇ ਜੀ ਤਾਵੋ ਵਸੂ ਘਰ ਆਪਣੇ ਲੱਖ ਚੁਰਾਸੀ ਨਰਕ ਨਾ ਦੇਖੋ ਰਸਕ ਰਸਕ ਗੁਣ ਗਾਈ ਹੀ ਖੰਡ ਬ੍ਰਹਿਮੰਡ ਉਦਾਰ ਨਹਾਰਾ ਯੂ ਚ ਅਥਾਹਾਯ ਗਮ ਅਪਰ ਜਿਸਨੂੰ ਕਿਰਪਾ ਕਰੇ ਪ੍ਰਭ ਆਪਣੀ ਸੋ ਜਨ ਤਿਸੈ ਧਿਆਈ ਹੀ ਬੰਧਨ ਤੋੜ ਲਏ ਪ੍ਰਭ ਮੂਲੀ ਕਰ ਕਿਰਪਾ ਕੀਨੇ ਘਰ ਗੋਲੇ ਅਨਹਦ ਰੁਣ ਚੁਣਕਾਰ ਸਹਿਜ ਤੁਣ ਸਾਚੀ ਕਾਰ ਕਮਾਈ ਹੀ ਮਨ ਪ੍ਰਤੀਤ ਬਣੀ ਪ੍ਰਭ ਤੇਰੀ ਬਿਣਸ ਗਈ ਹਉ ਮੈਂ ਮਤ ਮੇਰੀ ਅੰਗੀਕਾਰ ਕੀਆ ਪ੍ਰਭ ਆਪਣੇ ਜਗ ਮੈਂ ਸੂਬ ਸਹਾਈ ਹੀ ਜੈ ਜੈ ਕਾਰ ਜਪੂ ਜਗਦੀਸ਼ੈ ਬਲ ਬਲ ਜਾਈ ਪ੍ਰਭ ਆਪਣੇ ਈਸੈ ਤਿਸ ਬਿਨ ਦੂਜਾ ਅਵਰ ਨਾ ਦੀਸੈ ਕਾ ਜਗਤ ਸੁਬਾਈ ਹੀ ਸਤ ਸਤ ਸਤ ਪ੍ਰਭ ਜਾਤਾ ਗੁਰਪ੍ਰਸਾਦ ਸਦਾ ਮਨ ਰਾਤਾ ਸਿਮਰ ਸਿਮਰ ਜੀਵੇ ਜਨ ਤੇਰੀ ਕੰਕਾਰ ਸੁਮਾਈ ਹੀ ਭਗਤ ਜਨਾ ਕਾ ਪ੍ਰੀਤਮ ਪਿਆਰਾ ਸਵੈ ਉਦਾਹਰਨ ਖਸਮ ਹਮਾਰਾ

ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸਮਾਣੀ ਕਿਰਤ ਸੰਜੋਗੀ ਭਏ ਏਕਤਰਾ ਕਰਤੇ ਭੋਗ ਬਿਲਾਸਾਹੀ ਜੋ ਪਿਰ ਕਰੈ ਸੋ ਤਨ ਤਤ ਮਾਨੈ ਪਿਰ ਤਨੈ ਸ਼ਿੰਗਾਰ ਰਖੈ ਸੰਗਾਨੈ ਮਿਲ ਇਕੱਤਰ ਵਸੈ ਦਿਨ ਰਾਤੀ ਪਿਰ ਉਦੀ ਤਣੈ ਦੀ ਲਾਸਾਹੀ ਧਨ ਮੰਗੈ ਪ੍ਰਿਉ ਬਹੁ ਬਿਦ ਧਾਵੈ ਜੋ ਪਾਵੈ ਸੋ ਆਣ ਦਿਖਾਵੈ ਏਕ ਵਸਤ ਕੋ ਪਹੁੰਚ ਨਾ ਸਾਕੈ ਧਨ ਰਹਿਤੀ ਭੂਖ ਪਿਆਸਾਹੀ ਧਨ ਕਰੈ ਬਿਨੋ ਦਉ ਕਰ ਜੋਰੈ ਪਿਰ ਪਰਦੇਸ ਨਾ ਜਾਉ ਵਸੈ ਘਰ ਮੂਰੈ ਐਸਾ ਬਣਜ ਕਰੂ ਗ੍ਰਹਿ ਭੀਤਰ ਜਿਤ ਉਤਰੈ ਭੂਖ ਪਿਆਸਾਹੀ ਸਗਲੇ ਕਰਮ ਧਰਮ ਯੁਗ ਸਾਦਾ ਬਿਨ ਹਰ ਰਸ ਸੁਖ ਤਿਲ ਨਹੀਂ ਲਾਦਾ ਪਈ ਕਿਰਪਾ ਨਾਨਕ ਸਤ ਸੰਗੀ ਤਉ ਧਨ ਪਿਰੇ ਆਨੰਦ ਉਲਾ ਸਾਹੀ ਧਨ ਅੰਦੀ ਪਰ ਚਪਲ ਸਿਆਣਾ ਪੰਚ ਤਤ ਕਾ ਰਚਨ ਰਚਾਨਾ ਜਿਸ ਵੱਖਰ ਕੋ ਤੁਮ ਆਏ ਹੋ ਸੋ ਪਾਇਆ ਸਤਿਗੁਰ ਪਾਤਸ਼ਾਹੀ ਧਨ ਕਹੈ ਤੂੰ ਵਸ ਮੈਂ ਨਾਲੀ ਪ੍ਰੀ ਸੁਖਵਾਸੀ ਬਾਲ ਗੋਪਾਲੀ ਤੁਜੈ ਬਿਨਾ ਹੋ ਕੇ ਤੀ ਨਾਲ ਲਿਖੈ ਵਚਨ ਦੀ ਛੂਟ ਨਾ ਜਾ ਸਾਹੀ ਫਿਰ ਕਹਿਆ ਹੋ ਹੁਕਮੀ ਬੰਦਾ ਉਹ ਭਾਰੋ ਠਾਕਰ ਜਿਸ ਕਾਣ ਨਾ ਛੰਦਾ ਜਿਚਰ ਰਾਖੈ ਤਿਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊਠ ਸਿਦਾ ਸਾਹੀ ਜੋ ਪਰ ਬਚਨ ਕਹੇ ਤਨ ਸਾਚੀ ਧਨ ਕਛੂ ਨਾ ਸਮਝੈ ਚੰਚਲ ਕਾਚੀ ਬਹੁਰ ਬਹੁਰ ਫਿਰ ਹੀ ਸੰਗ ਮੰਗੈ ਉਹ ਬਾਤ ਜਾਣੈ ਕਰ ਹਾਸਾਹੀ

ਪਕਾਇਆ ਊਠ ਸਦਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮਹਾਸਾਹੀ ਰੇ ਮਨ ਲੋਭੀ ਸੁਣ ਮਨ ਮੇਰੀ ਸਤਿਗੁਰ ਸੇਵ ਦਿਨ ਰਾਤ ਸਦੇਰੀ ਬਿਨ ਸਤਿਗੁਰ ਪਚ ਮੂਏ ਸਾਕੁਤ ਨੇ ਗੁਰੇ ਗੱਲ ਜੰਮ ਫਸਾਹੀ ਮਨ ਮੁਖ ਆਵੈ ਮਨ ਮੁਖ ਜਾਵੈ ਮਨ ਮੁਖ ਫਿਰ ਫਿਰ ਚੋਟਾਂ ਖਾਵੈ ਜਿਤਨੇ ਨਰਕ ਸੀ ਮਨ ਮੁਖ ਭੋਗੈ ਗੁਰਮੁਖ ਲੇਪ ਨਾ ਮਾਸਾਹੀ ਗੁਰਮੁਖ ਸੋਏ ਜੇ ਹਰ ਜੀਉ ਪਾਇਆ ਤਿਸ ਕੌਣ ਮਟਾਵੈ ਜੀ ਪ੍ਰਭ ਪਹਿਰਾਇਆ ਸਦਾ ਆਨੰਦ ਕਰੇ ਆਨੰਦੀ ਜੇ ਸਿਰ ਪਾਉ ਪਿਆ ਗੱਲ ਖਾਸਾਹੀ ਹਉ ਬਲਹਾਰੀ ਸਤਿਗੁਰ ਪੂਰੇ ਸ਼ਰਨ ਕੇ ਦਾਤੇ ਬਚਨ ਕੇ ਸੂਰੇ ਐਸਾ ਪ੍ਰਭ ਮਿਲਿਆ ਸੁਖ ਦਾਤਾ ਵਿਛੜਨਾ ਕਤ ਹੀ ਜਾਸਾਹੀ ਗੁਣ ਨਿਦਾਨ ਕਿਸ ਕੀਮ ਨਾ ਪਾਈ ਘੱਟ ਘੱਟ ਪੂਰ ਰਿਓ ਸਭ ਠਾਈ ਨਾਨਕ ਸ਼ਰਨ ਦੀਨ ਦੁੱਖ ਭੰਜਣ ਹਉ ਰੇਣ ਤੇਰੇ ਜੋ ਦਾਸਾਹੀ ਮਾਰੂ ਸੋਹਲੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰੈ ਆਨੰਦ ਆਨੰਦੀ ਮੇਰਾ ਘੱਟ ਘੱਟ ਪੂਰਨ ਸਿਰ ਸਿਰੈ ਨਬੇਰਾ ਸਿਰ ਸ਼ਾਹ ਕਹਿ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾਹੀ ਹਰਖਵੰਤ ਅਨੰਤ ਦਿਆਲਾ ਪ੍ਰਗਟ ਰਿਓ ਪ੍ਰਭ ਸਰਬ ਉਜਾਲਾ ਰੂਪ ਕਰੇ ਕਰ ਵੇਖੈ ਵਿਗਸੈ ਆਪੇ ਹੀ ਆਪ ਪੂਜਾਹੀ ਆਪੇ ਕੁਦਰਤ ਕਰੇ ਵਿਚਾਰਾ ਆਪੇ ਹੀ ਸੱਚ ਕਰੇ ਪਾਸਾਰਾ ਆਪੇ ਖੇਲ ਖਲਾਵੈ ਦਿਨ ਰਾਤੀ ਆਪੇ ਸੁਣ ਸੁਣ ਭੀਜਾਹੀ ਸਾਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸਾਚਾ ਸਾਹੀ ਆਪੇ ਸੱਚ ਧਾਰਿਓ ਸਭ ਸਾਚਾ ਸੱਚੇ ਸੱਚ ਵਰਤੀ ਜਾਹੀ ਸੱਚ ਤਪਾਵਸ ਸੱਚੇ ਕੇਰਾ ਸਾਚਾ ਥਾਨ ਸਦਾ ਪ੍ਰਭ ਤੇਰਾ ਸੱਚੇ ਕੁਦਰਤ ਸੱਚੇ ਬਾਣੀ ਸੱਚ ਸਾਹਿਬ ਸੁਖ ਕੀ ਜਾਹੀ ਏਕੋ ਆਪ ਤੂੰ ਹੈ ਵੱਡ ਰਾਜਾ ਹੁਕਮ ਸੱਚੇ ਕਹਿ ਪੂਰੇ ਕਾਜਾ ਅੰਤਰ ਬਾਹਰ ਸਭ ਕਿਸ ਜਾਣੈ ਆਪੇ ਹੀ ਆਪ ਪਤੀ ਜਾਹੀ ਤੂੰ ਵੱਡ ਰਸੀਆ ਤੂੰ ਵੱਡ ਭੋਗੀ ਤੂੰ ਨਿਰਬਾਨ ਤੂੰ ਹੀ ਹੈ ਜੋਗੀ ਸਰਬ ਸੁਖ ਸਹਿਜੇ ਕਰ ਤੇਰੇ ਅਮਿਓ ਤੇਰੀ ਦ੍ਰਿਸ਼ਟੀ ਜਾਹੀ ਤੇਰੀ ਦਾਤ ਤੁਜੈ ਤੇ ਹੋਵੈ ਦੇ ਦਾਨ ਸਭ ਸਹਿ ਜੰਤ ਲੋਐ ਟੋਟ ਨ ਆਵੈ ਪੂਰ ਭੰਡਾਰੈ ਤ੍ਰਿਪਤ ਰਹੇ ਆ ਕੀ ਜਾਹੀ ਜਾਚਕ ਸਿੱਧ ਸਾਧਕ ਬਨਵਾਸੀ ਜਾਚੈ ਜਤੀ ਸਤੀ ਸੁਖ ਵਾਸੀ ਇੱਕ ਦਤਾਰ ਸਗਲ ਹੈ ਜਾਚਕ ਦੇ ਦਾਨ ਦਰੇ ਸ੍ਰਿਸ਼ਟੀ ਜਾਹੀ ਕਰੈ ਭਗਤ ਅਰ ਰੰਗ ਅਪਾਰਾ ਖਿਨ ਮੈਂ ਥਾਪਯੋ ਥਾਪਣ ਹਾਰਾ ਪਾਰੋ ਤੋਲ ਬੇਅੰਤ ਸੁਆਮੀ ਹੁਕਮ ਮਨ ਭਗਤੀ ਜਾਹੀ ਜਿਸ ਦੇ ਦਰਸ ਸੋਈ ਤੁਧ ਜਾਣੈ ਉਹ ਗੁਰ ਕੈ ਸ਼ਬਦ ਸਦਾ ਰੰਗ ਮਾਣੈ ਚਤਰ ਸਰੂਪ ਸਿਆਣਾ ਸੋਈ ਜੋ ਮਨ ਤੇਰੈ ਭਾਵਿ ਜਾਹੀ ਜਿਸ ਚੀਤ ਆਵੈ ਸੋ ਬੇਪਰਵਾਹ ਜਿਸ ਚੀਤ ਆਵੈ ਸੋ ਸਾਚਾ ਸਾਹ ਜਿਸ ਚੀਤ ਆਵੈ ਤਿਸ ਭਉ ਕਿਹਾ ਅਵਰ ਕਹਾਂ ਕੇਸ਼ ਕੀ ਜਾਹੀ ਤ੍ਰਿਸ਼ਨਾ ਬੁੱਝੀ ਅੰਤਰ ਠੰਡਾ ਗੁਰਪੂਰੇ ਲੈ ਟੁੱਟਾ ਗੰਡਾ ਸੁਰਤ ਸ਼ਬਦ ਰੇ ਦੇ ਅੰਤਰ ਜਾਗੀ ਅਮਿਓ ਝੋਲ ਝੋਲ ਪੀ ਜਾਹੀ ਮਰੈ ਨਾਹੀ ਸਾਧ ਸਾਧ ਹੀ ਜੀਵੈ ਅਮਰ ਪਿਆ ਬੇਨਾਸੀ ਥੀਵੈ
ना को आवै ना को जावै, गुर दूर किया परमी जाहे। पूरे गुर की पूरी बाणी, पूरा लागा पूरा मैं सुमाणी। चढ़ै सवाया नित नित रंगा, कटै नाही तो ली जाहे। बारह कंचन शुद्ध कराया, नदर सराफ वन्नी सचड़ाया। परख खजाने पाया सराफी, फिर नाही ताई जाहे। अमृत नाम तू मारा स्वामी, नानक दास सदा कुर्बानी। संत संग महा सुख पाया, दे दर्शन एहो मन पी जाहे। मारू महला पंजवां सोहली, एक ओंकार सतगुर प्रसाद। गुर गोपाल गुर गोविंदा, गुरदयाल सदा बख्शिंदा। गुर सास्त सिमरत खाट करमा, गुर पवित्र अस्थाना ही। गुर सिमरत सब किल विख नासै, गुर सिमरत जम संग ना फसै। गुर सिमरत मन निर्मल होवै, गुर काटे अपमाना ही। गुर का सेवक नरक ना जाई, गुर का सेवक पार ब्रह्म ते आई। गुर का सेवक साध संग पाई, गुर करदा नित जी दाना ही। गुरद्वारा हर कीर्तन सुनिया, सतगुर भेट हर जस मुख पणिया। काल कलेश मटाए सतगुर, हर दरगह देवै माना ही। अगम अगोचर गुरु दिखाया, भूला मार्ग सतगुर पाया। गुर सेवक को बिगन ना भगती, हर पूर दरड़ाया ज्ञाना ही। गुर दृष्टाया सबनी ठाई, जल थल पूर रहया गोसाई। ऊंच ऊन सब एक समाना, मन लागा सहज ते आना ही। गुर मिलया सब त्रिशन बुझाई, गुर मिलया नहि जो है माई। सत संतोख दिया गुर पूरै, नाम अमृत पी पाना ही। गुर की बाणी सब माए सुमाणी, आप सुनी तै आप वखाणी। जिन जिन जपी तेई सब निस्तरी, तिन पाया ने चल थाना ही। सतगुर की महिमा सतगुर जाणै, जो किछ करे सो आपण भाणै। साधु धूर जाचै जन तेरी, नानक सतगुर बाना ही। मारू सोहले महला पंजवां, एक ओंकार सतगुर प्रसाद। आदि निरंजन प्रभ निरंकारा, सब मैं वरतै आप निरारा। वर्ण जात चेहन नहीं कोई, सब हुक्मे श्रेष्ठ उपाय दा। लख च

ਦਾਨ ਕੀਤਾ ਹੋਵੇ ਤੇ ਕਿਆ ਕਹੀਐ, ਗੁਰਮੁਖ ਨਾਮ ਪਦਾਰਥ ਲਹੀਐ, ਜਿਸ ਆਪ ਭੁਲਾਏ ਸੋਈ ਭੁਲੈ, ਸੋ ਬੂਝੈ ਜਿਸੈ ਬੁਝਾਈਂਦਾ, ਹਰਖ ਸੋਗ ਕਾ ਨਗਰੀ ਕੀਆ, ਸੇ ਉਬਰੇ ਜੋ ਸਤਿਗੁਰ ਸ਼ਰਨੀਆ, ਤਿਰਾਂ ਗੁਣਾਂ ਤੇ ਰਹਿ ਨਿਰਾਰਾ, ਸੋ ਗੁਰਮੁਖ ਸੋਭਾ ਪਾਈਂਦਾ।

ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਆਪ ਤਰੈ ਸਗਲੇ ਕੁੱਲ ਤਾਰੇ, ਹਰ ਦਰਗਹਿ ਪਤ ਸਿਉਂ ਜਾਏਂਦਾ। ਖੰਡ ਪਤਾਲ ਦੀਪ ਸਭ ਲੋਆ, ਸਭ ਕਾਲੈ ਵਸ ਆਪ ਪ੍ਰਭ ਕੀਆ। ਨਿਚਲ ਏਕ ਆਪ ਅਬਨਾਸੀ, ਸੋ ਨਿਚਲ ਜੂ ਤਿਸੈ ਤੇ ਆਏਂਦਾ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਉ ਜਲ ਤਰੰਗੇ ਉੱਠੇ ਬਹੁ ਭਾਂਤੇ, ਫਿਰ ਸਲਲੈ ਸਲਲ ਸਮਾਏਂਦਾ। ਇੱਕ ਜਾਚਕ ਮੰਗੈ ਦਾਨ ਦੁਆਰੈ, ਜਾਂ ਪ੍ਰਭ ਪਾਵੈ ਤਾਂ ਕਿਰਪਾ ਧਾਰੈ। ਦੇਉ ਦਰਸ ਜਿਤ ਮਨ ਤ੍ਰਿਪ ਤਾਸੈ, ਹਰ ਕੀਰਤਨ ਮਨ ਠਹਿਰਾਏਂਦਾ। ਰੂੜੋ ਠਾਕਰ ਕਿਤੈ ਵਸ ਨਾ ਆਵੈ, ਹਰ ਸੋ ਕਿਛ ਕਰੈ ਜੇ ਹਰ ਕਿਆ ਸੰਤਾਂ ਪਾਵੈ। ਕੀਤਾ ਲੋੜਨ ਸੋਈ ਕਰਾਇਣ, ਦਰ ਫੇਰ ਨਾ ਕੋਈ ਪਾਏਂਦਾ। ਜਿੱਥੈ ਔਕਟ ਆਏ ਬਣਤ ਹੈ ਪ੍ਰਾਨੀ, ਜਿੱਥੈ ਹਰ ਧਿਆਈਐ ਸਾਰੰਗ ਪਾਣੀ। ਜਿੱਥੈ ਪੁੱਤਰ ਕਲੱਤਰ ਨਾ ਬੇਲੀ ਕੋਈ, ਤਿੱਥੈ ਹਰ ਆਪ ਛਡਾਏਂਦਾ। ਵੱਡਾ ਸਾਹਿਬ ਅਗਮ ਅਥਾਹ, ਕਿਉਂ ਮਿਲਿਆ ਪ੍ਰਭ ਵੀ ਪਰਵਾਹ। ਕਾਠ ਸਿਲਕ ਜਿਸ ਮਾਰਗ ਪਾਈ, ਸੋ ਵਿੱਚ ਸੰਗਤ ਵਾਸਾ ਪਾਏਂਦਾ। ਹੁਕਮ ਬੂਜੈ ਸੋ ਸੇਵਕ ਕਹੀਐ, ਬੁਰਾ ਭਲਾ ਦੁਇ ਸੰਸਰ ਸਹੀਐ। ਹਉਮੈ ਜਾਏ ਤਾਂ ਏਕੋ ਬੂਜੈ, ਸੋ ਗੁਰਮੁਖ ਸਹਿਜ ਸੁਮਾਏਂਦਾ। ਹਰ ਕੇ ਭਗਤ ਸਦਾ ਸੁਖ ਵਾਸੀ, ਬਾਲ ਸੁਭਾਏ ਅਤੀਤ ਉਦਾਸੀ। ਅਨੇਕ ਰੰਗ ਕਰੇ ਬਹੁ ਭਾਂਤੀ, ਜਿਉਂ ਪਿਤਾ ਪੂਤਲਾ ਡਾਏਂਦਾ। ਅਗਮੇ ਅਗੋਚਰ ਕੀਮਤ ਨਹੀਂ ਪਾਈ, ਤਾਂ ਮਿਲਿਆ ਜਾਣ ਲਈ ਮਲਾਈ। ਗੁਰਮੁਖ ਪ੍ਰਗਟ ਪਿਆ ਤਿੰਨ ਜਨ ਕੋ, ਜਿਨ ਧੁਰ ਮਸਤਕ ਲੇਖ ਲਿਖਾਏਂਦਾ। ਤੂੰ ਆਪੇ ਕਰਤਾ ਕਾਰਨ ਕਰਨਾ, ਸ੍ਰਿਸ਼ਟ ਉਪਾਏ ਤਰੀ ਸਭ ਤਰਨਾ। ਜਨ ਨਾਨਕ ਸ਼ਰਨ ਪਿਆ ਹਰ ਦੁਆਰੈ, ਹਰ ਭਾਵੈ ਲਾਜ ਰਖਾਏਂਦਾ। ਮਾਰੂ ਸੋਹਲੇ ਮਹਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੋ ਦੀਸੈ ਸੋ ਏਕੈ ਤੂੰ ਹੈ, ਬਾਣੀ ਤੇਰੀ ਸਰਵਣ ਸੁਣਿਐ। ਦੂਜੀ ਅਵਰ ਨਾ ਜਾਪ ਸਕਾਈ, ਸਗਲ ਤੁਮਾਰੀ ਧਾਰਨਾ। ਆਪ ਚਤਾਰੇ ਆਪਣਾ ਕੀਆ, ਆਪੇ ਆਪ ਆਪ ਪ੍ਰਭ ਥੀਆ। ਆਪ ਉਪਾਏ ਰਚਿਅਨ ਪਾ ਸਾਰਾ, ਆਪੇ ਘਟ ਘਟ ਸਾਰਨਾ। ਇੱਕ ਉਪਾਏ ਵੱਡ ਦਰਬਾਰੀ, ਇੱਕ ਉਦਾਸੀ ਇੱਕ ਕਰ ਬਾਰੀ।

ਨਵੀਂ ਸਦੀ ਦੇ ਆਗਮਨ ਦੀ ਪੂਰਵ ਸੰਧਿਆ ਤੇ ਸੁਪਰ ਕੈਸਟਸ ਇੰਡਸਟਰੀਜ਼ ਵੱਲੋਂ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਿਆਂ ਦੁਆਰਾ ਗਾਇਨ ਸ਼ਬਦਾਂ ਦੀ ਇਹ ਕੈਸਟ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਦੇ ਸ਼ਬਦਾਂ ਦਾ ਆਨੰਦ ਪ੍ਰਾਪਤ ਕਰੋਗੇ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਸ਼ਬਦਾਂ ਦਾ ਇਹ ਪ੍ਰਕਾਸ਼ ਸਾਡੇ ਹਿਰਦਿਆਂ ਨੂੰ ਆਨੰਦਿਤ ਕਰੇ ਅਤੇ ਨਵਾਂ ਸਾਲ ਸਾਡੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜਿਆਂ ਭਰਾ ਹੋਵੇ ਅਤੇ ਅਸੀਂ ਉਸ ਅਕਾਲ ਪੁਰਖ ਦਾ ਹਰ ਪਲ ਸ਼ੁਕਰਾਨਾ ਕਰਦਿਆਂ ਆਪਣੇ ਜੀਵਨ ਨੂੰ ਸਫਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ

0: ਲੋਕਿਆ ਬ੍ਰਹਮ ਪਰਮ ਸਭ ਛੁੱਟ ਗਿਆ ਦੇਵ ਦ੍ਰਿਸ਼ਟ ਕਾਰਨ ਕਰਨ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨ ਅਵਲੋਕਿਆ ਬ੍ਰਹਮ ਪਰਮ ਸਭ ਛੁੱਟ ਗਿਆ ਦੇਵ ਦ੍ਰਿਸ਼ਟ ਕਾਰਨ ਕਰਨ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨ
1: ਵਾਹਿਗੁਰੂ ਜੀ ਪ੍ਰਤਾਪ ਸਦਾ ਗੁਰੂ ਕਾ ਘਟ ਘਟ ਪ੍ਰਗਾਸ ਪਿਆ ਜਸ ਜਨ ਕੇ ਇੱਕ ਪੜ੍ਹੇ ਸੁਣੇ ਗਾਵੇ ਪ੍ਰਭਾਤੇ ਘਰੇ ਇਸਨਾਨ ਇਸਨਾਨ ਕਰੇ ਪ੍ਰਭਾਤ ਸੁਧ ਮਨ ਗੁਰ ਪੂਜਾ ਵਿਧ ਸਾਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਧਰੰ ਜਗ ਜੀਵਨ ਜਗਨਾਥ ਜਲ ਥਲ ਮੈਂ ਰਿਹਾ ਪੂਰਬੋ ਬਿਦ ਬਰਨੰ ਸਤਿਗੁਰ ਗੁਰ ਸੇਵ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ ਜਗ ਜੀਵਨ ਜਗਨਾਥ ਜਲ ਥਲ ਮੈਂ ਰਿਹਾ ਪੂਰਬੋ ਬਿਦ ਬਰਨੰ ਸਤਿਗੁਰ ਗੁਰ ਸੇਵ ਅਲਖ

ਆਤਮਾ ਜਸੋਦ ਜਿਸੇ ਦਈ ਪਾਤ ਖਾਏ ਜੀਓ। ਦੇਖ ਰੂਪ ਅਤਨੂਪ ਮੋਹ ਮਾ ਮਗ ਪਈ, ਕਿੰਕਨੀ ਸ਼ਬਦ ਚਨਤਕਾਰ ਖੇਲ ਪਾਏ ਜੀਓ। ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ, ਈਸ ਬ੍ਰਹਮ ਗਿਆਨ ਧਿਆਨ ਤਰਤ ਹੀਏ ਚਾਏ ਜੀਓ। ਸਤ ਸਾਚ ਸ਼੍ਰੀ ਨਿਵਾਸ ਆਦਿ।

ਤੂੰ ਸਤਿਗੁਰ ਚੋ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ

ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ।

ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤ ਪ੍ਰੇਮ ਆਰਾਧਿਤੰ ਸਚ ਪਿਆਸ ਪਰਮਹਿਤੰ ਬਿਲਲਾਪ ਬਿਲਲ ਬਿਨੰਤੀਆ ਸੁਖ ਭਾਏ ਚਿੱਤ ਹਿਤੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਮਿਹਰਾਮਦ ਕੀਤੀ ਹੈ। ਅੱਜ ਦਾ ਜੋ ਪਾਵਨ ਮੁੱਖ ਵਾਕ ਗੁਜਰੀ ਰਾਗ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਚੌਥੇ ਘਰ ਵਿੱਚ ਗਾਉਣ ਦਾ ਹੁਕਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 505 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਚਿਆਰਾ ਹੋਈਐ।

ਉੱਤਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੈ ਤਾਣ। ਗਾਵੈ ਕੋ ਗੁਣ ਵਡਿਆਈਆ ਚਾਰ। ਗਾਵੈ ਕੋ ਸਾਜ ਕਰੇ ਤਨ ਖੇਹੇ। ਗਾਵੈ ਕੋ ਜਾਪੈ ਦਿਸੈ ਦੂਰ। ਕਥਨਾ ਕਥੀ ਨਾ ਆਵੈ ਟੋਤ। ਦੇਂਦਾ ਦੇ ਲੈਂਦੇ ਥਕ ਪਾਹੇ। ਹੁਕਮੀ ਹੁਕਮ ਚਲਾਏ ਰਾਹੋ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ। ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਅੰਮ੍ਰਿਤ ਵੇਲਾ ਸਚ ਨਾ ਉਡਿਆਈ ਵਿਚਾਰ। ਨਾਨਕ ਵਹਿ ਜਾਣੀਐ ਸਭ ਆਪੇ ਸਚਿਆਰ। ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ।

ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ। ਤੀਰਥ ਨਾਵਾ ਜੀ ਤਿਸ ਭਾਵਾ ਵਿਣ ਪਾਣੀ ਕੇ ਨਾਏ ਕਰੀ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੁ ਗੁਰ ਕੀ ਸਿੱਖ ਸੁਣੀ। ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਕੀਟਾ ਅੰਦਰ ਕੀਟਕਾਰ ਦੋਸੀ ਦੋਸਤ ਰੇ। ਤੇਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹੀ ਨ ਸਕੈ ਕਾਲ। ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਸੁਣਿਆ ਪੜ ਪੜ ਪਾ ਵਹਿਮਾਨ ਸੁਣਿਆ ਲਾਗੈ ਸਹਿਜ ਧਿਆਨ। ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ। ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ। ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਵਨ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੁ ਨਾ ਕੋਈ, ਕਿਵਕਾ ਰਾਖਾ ਕਿਸਾ ਲਾਹੀ, ਕਿਉਂ ਵਰਨੀ ਕਿਉਂ ਜਾਣਾ। ਵੱਡਾ ਸਾਹਿਬ ਵੱਡੇ

ਸਹਿਸ ਅਠਾਰਹਿ ਕਹਿਣ ਕਤੇਬਾ ਸਲੂ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੁਨਾ ਵਿਸਰੈ ਹੈ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਕਾਰਨ ਕੀਤੇ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕਿਤੇ ਮੰਗੈ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਅਦੂ ਭੁੱਖ ਸਦਮਾਰ ਇਹ ਪਿੰਡਾ ਤੇਰੀ ਦਾਤਾਰ ਨੇਕੋ ਖਾਇ ਆਖਣ ਪਾਏ ਉਹ ਜਾਣੇ ਜਿੱਤੀਆਂ ਮੋਹ ਖਾਏ ਜਿਸਨੋਂ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਵਹਿ ਮੁੱਲੈ ਜਾਹੇ ਅਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੀ ਕੀਤੇ ਕਹਿ ਕੇ ਉੱਠ ਉੱਠ ਜਾਹੇ ਤੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਕੀਤੇ ਰਾਗ ਪ੍ਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਹੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰਹਿ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦੈ ਭੰਡਾਰਨ ਘਟਘਟ ਵਜਹਿ ਨਾਦ ਸੰਜੋਗ ਵਿਜੋਗ ਦੁਇਕਾਰ ਚਲਾਵੈ ਲਿਖੇ ਆਵੈ ਭਾਗ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਿਤ ਜੁਗ ਜੁਗ ਏਕੋ ਵੇਸ਼ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲੱਖ ਹੋਹੇ ਲੱਖ ਹੋਵੈ ਲਖਵੀਸ ਏਤ ਰਾਹੀ ਪਤ ਪਵੜੀਆ ਚੜੀਐ ਹੋਏ ਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੈ ਰੰਗ ਤਿਨਕੇ ਨਾਮ ਅਨੇਕ ਅਨੰਤ ਉੱਠੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ
ਕਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੂਰਾ ਸਿੱਧਾ ਕੀ ਸੁੱਧ ਤਿਥੈ ਜੋਧ ਮਹਾਂਬਲ ਸੂਰ ਤਿਨ ਮੈਂ ਹਰਾਮ ਰਹਿਆ ਭਰਪੂਰ ਨਾਹੁ ਮਰਨ ਨ ਠਾਗੇ ਜਾਹੇ ਜਿਨ ਕੈ ਰਾਮ ਸੈ ਮਨ ਮਾਹੇ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਰ।

0: ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਏਕ ਓਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹ ਦਸਵੇਂ ਜਪੈ ਛੰਦ ਤਪ ਪ੍ਰਸਾਦ ਚਕਰ ਚੈਨ ਅਰ ਬਰਨ ਜਾਤਰ ਪਾਤ ਨਹਿੰ ਜੈ
2: ਰੂਪ ਰੰਗ ਰੇ ਪੇ ਕੋ ਕਹਿ ਨ ਸਕਦੇ
1: ਅਚਲ ਮੂਲ ਤਨ ਪ੍ਰਕਾਸ਼ਮ ਤੋ

నమస్తంగ పేసే.

ਨਮਸੰਗ ਪਾਲੇ ਨਮੋ ਰਾਜ ਰਾਜ ਨਮੋ ਸਾਜ ਸਾਜ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਸਰਬ ਰੋਗ ਨਮੋ ਸਰਬ ਭੋਗ ਨਮੋ ਸਰਬ ਗਿਆਨੰ ਨਮੋ ਪਰਮ ਤਨ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ

0: सदा सच्चिदानंद सतरंग
1: निवासी।

गुंजर गुंजर कन्या के सुंदर ही सदी है राजा।

0: कराएंगे।
1: लगाए।

ਕਹੇ ਨਾਨਕ ਸੁਣੋ ਸੰਤੋ ਸਬਤ ਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ। ਪੰਜ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ, ਕਹੇ ਨਾਨਕ ਕਹਿ ਸਕੋਆ ਜਿਤ ਘਰ ਨਰਵਾਜੇ। ਤੁਧ ਬਾਤ ਸਮਰਤ ਕੋਏ ਨਾਈ ਕਿਰਪਾ ਕਰ ਬਨਵਾਰੀਆ, ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ। ਜਾਣਿਆ ਅਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸਬਦ ਸੱਚੇ ਸਵਾਰਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਇੱਕ ਭਰਮ ਭੁੱਲੈ ਸਿਰੈ ਦੇ ਰਿਸਕ ਨਾ।

0: ਨਾਨਕ ਤਾਤ ਸੇ ਵਿਟੋ ਜਿਮੋ ਮਿੱਠਾ ਲਾਇਆ ਏ ਮਨ ਪਿਆਰਿਆ ਤੂੰ ਸਦਾ ਸਸ
1: ਮਲੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
0: ਚੱਲੇ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
1: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ
0: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
1: ਕਿੰਨੇ ਤੇਰਾ ਆਪਣਾ ਆਪ ਤੂੰ ਜਾਣੇ
0: ਜੀ ਜਨ ਸਭ ਖੇਲ ਤੇਰਾ ਕਿਆ ਕੋ ਆਪ ਖਾਣਾ
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
0: ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
1: ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਪਾਇ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
1: ਸਭ ਤੂੰ ਉਪਾਏ ਇੱਕ ਵੇਖ ਵਸਨ ਆਇਆ
0: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
1: ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚਲਣਾ
1: ਲਭ ਲਭ ਅਹੰਕਾਰ ਤਕ ਦਿਸਦਾ ਬਹੁਤ ਨਾਹੀ ਬੋਲਣਾ
0: ਖਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ
1: ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ ਨਾ ਸਮਾਨੀ
0: ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ
1: ਤੂੰ ਚਲਾਏ ਤਿਵੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਰ ਤੇਰੇ
0: ਜਿਨਾ ਮਾਰਗ ਪਾਵੈ
1: ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵੇ
0: ਜਿਸ ਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੈ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਓ ਪਵਿੱਤ ਸੰਗਤ ਸਭਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
1: ਸਹਿਜ
0: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
1: ਸੰਜਮ ਤੋਤਾ ਜਾਏ
0: ਮਨ ਤੋ ਸਬਦ ਲਾਗੋ ਹਰ ਸੋ ਰਹੋ ਚਿਤ ਲਾਏ
1: ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਸਹਿਸਾ ਇਬ ਜਾਏ
0: ਜਿਉ ਮੈਲੇ ਬਾਰੋ ਨਿਰਮਲ ਜਿਉ ਤਮੈਲੇ ਤਿਨੀ ਜਨਮ ਤੂ ਹਾਰਿਆ
1: ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ
0: ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇ ਤਾਲਿਆ
1: ਨਾਨਕ ਜਿਨ ਸਚ ਤਜਿਆ
0: ਕੂੜੇ ਲਾਗੇ ਤਿਨੀ ਜਨਮ ਜੂਏ ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤੇ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ
1: ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਨੀ
0: ਜਨਮ ਰਤਨ ਜਿਨੀ ਖਟਿਆ ਬਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ

0: ਸਨਮੁਖ ਹੋਵੇ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਆਪ ਸਿੱਧ ਸਦਾ ਰਹਿ ਪ੍ਰਣੈ ਗੁਰ ਬਿਨ ਵਰ ਨ ਜਾਣੇ ਕੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਅਨੇਕ ਜੂਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਚਿਤ ਜਿਨ ਕਾ ਹਿਰਲਿਆ ਮਾਇਆ ਬੋਲਣ ਪੇਰ ਵਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜਣਾਓ ਸਬਦ ਸੇ ਤੀ ਮਨ ਮਿਲਿਆ ਸੱਚੇ ਲਾਇਆ ਪਾਓ ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਜਣਾਓ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਆ ਇੱਕ ਸਿਉ ਲਿਵਲਾਏ ਸਿਮਰਤ ਸਾਸਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ
2: ਸੰਸਾਰ ਬ੍ਰਹਮ ਸੁਤਾ ਸੁਤਿਆ

0: ਆਲਬਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਗੁਰ ਚਰਨ ਲਾਗੇ ਦਿਲ ਸੁਭਾਗੇ ਆਪਣਾ ਪਿਰ ਜਾਪੈ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਕਮਾਇਆ ਤੂੰ ਸਰੀ ਰਾਜਾ ਤੂੰ ਜਗ ਮੈਂ ਆਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਇਹ ਨਿਰੋ ਮੇਰੇ ਓ ਹਰ ਤੁਮ ਮੈਂ ਜੋ ਤਰੀ ਹਰ ਬਿਨ ਵਰਨ ਦੇਖੋ ਕੋਈ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਹ ਦ੍ਰਿਸ਼ਟ ਹੋਈ ਸਾਚੈ ਸੁਣੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਸਾਚਾ ਲੱਖ ਵਡਾਣੀ ਤਾ ਕੀ ਗਤ ਕਹੀ ਨ ਜਾਏ
1: ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣੈ ਨੂੰ ਪਠਾਏ
0: ਹਰ ਜਿਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ

0: ਰੱਖਤ ਹੈ ਅਪਨੋ ਕਰ ਦੈ ਕਰ ਪਾਪ ਸਭੂ ਨਾ ਪੇਟਨ ਪਾਵੈ
1: ਔਰ ਕੀ ਬਾਤ ਕਹਾਂ ਕਹ 200 ਪੇਟੀ ਕੇ ਪਟ ਵਿੱਚ ਵਿਚਾਵੈ
0: ਜਚ ਪਚੰਗ ਸੋ ਦਾਨਵ ਦੇਵ ਅਪੇਪ ਤੁ ਮੈਂ ਸਭ ਹੀ ਕਰ ਧਿਆਵੈ
1: ਹੂਮਾ ਕਾਲ ਪਾਲ ਸਤ ਜਚ ਵੀ ਅੰਗ ਸਵੈ ਸਿਮਿਆਵੈ
0: ਬਾਇ ਸਕੇਰੀ ਪਾਰ ਪ੍ਰਭਾਹੁ ਕੋ ਨੇਤ ਨੇਤ ਹੀ ਨੇਤੇ ਵੇਦ ਬਤਾਵੈ
1: ਹੋਇ ਤਕੇ ਸਭੀ ਕੁਜ ਅਸਰਾਰ ਪਰੇ ਹਰ ਹਾਥ ਨ ਆਵੈ
0: ਨਾਰਦ ਸੇ ਚਤੁਰਾਨੰਦ ਚਤੁਰਾਨੰਦ ਸੇ ਰੁਕਨਾ ਰਿਕ ਸੇ ਸਭ ਹੂੰ ਮਿਲ ਗਾਇਓ
1: ਬੇਰਗ ਦੇਵ ਨਾ ਭੇਦ ਜੋ ਸਭ ਹਾਰ ਪਰੇ ਹਰ ਹਾਥ ਨ ਆਇਓ
0: ਪਾਇ ਸਕੇ ਨਹੀਂ ਪਾਰ ਉਮਾਪਦ ਸਿੱਧ ਸਨਾਤ ਸਨਾਤਨ ਧਿਆਇਓ
1: ਧਿਆਨ ਕਰੋ ਤੈ ਕੋ ਮਨ ਮੈ ਜੈ ਕੋ ਅੰਤੋਰ ਸਵੈ ਜਗ ਛਾਇਓ
0: ਵੇਦ ਪੁਰਾਨ ਕਤੇਬ ਪੁਰਾਨ ਅਪੇਦ ਨਿਰਪਾਨ ਸਵੈ ਪਜਹਾਰੇ
1: ਵੇਦ ਨਾ ਪਾਇ ਸਕੇ ਹੋਰ ਵੇਦ ਕੋ ਖੇਲਦਾ
2: ਸ਼ੇਦ ਪੁਕਾਰੇ
0: ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ

ਸੁਚਾਰਾ।

0: ਮਿਲਦਾ ਦੁਖ ਉਪਜੈ ਲਤੀ ਸਭ ਸ਼ਾਈ
1: ਏਕ ਨਾਮ ਫਿਰ ਬਹੁੜ ਨਾ ਤਾਈ
0: ਪੰਜੇ ਬਤੇ ਮਹਾਬਲੀ ਕਰ ਸਚਾਈ।

ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੋ ਨਿਧਿਆ ਵੈ ਧਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਂਤਰ ਕੇ। ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਨਿਠ ਕੀਤਾ। ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ। ਖਾਲਸਾ ਜੀ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ। ਖਾਲਸਾ ਜੀ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ। ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ, ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ।

ਤਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ। ਸੱਚੇ ਪਿਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ।

ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਹੋਏ ਉਪਰੰਤ ਬੇਅੰਤ ਬਾਣੀਆਂ ਦੇ ਪਾਠ ਹੋਏ। ਸਤਿਗੁਰੂ ਜੀਓ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ। ਸਤਿਗੁਰੂ ਜੀ ਕਿਰਪਾਲਤਾ ਕਰਨੀ, ਆਪ ਜੀ ਦੇ ਹਜ਼ੂਰ ਗੁਰਬਾਣੀ ਪੜ੍ਹਦਿਆਂ ਵਿਚਰਦਿਆਂ ਬੇਅੰਤ ਪ੍ਰਕਾਰ ਦੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ। ਸਮੂਹ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਆਪ ਜੀ ਦੇ ਦਰ ਕਰਦੇ ਸੇਵਕ ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ। ਸਤਿਗੁਰੂ ਤੰਦਰੁਸਤੀ ਬਖਸ਼ਣੀ, ਕਰੋ ਕਿਰਪਾ, ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

বলে সনহান ওয়াহেগুরু জি কা খালসা ওয়াহেগুরু জি কি ফতেহ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤ ਪ੍ਰੇਮ ਆਰਾਧਿਤੰ ਸੱਚ ਪਿਆਸ ਪਰਮ ਹਿਤੰ ਬਿਲਲਾਪ ਬਿਲਲ ਬਿਨੰਤੀਆ ਸੁਖ ਭਾਏ ਚਿੱਤ ਹਿਤੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ ਹੈ। ਆਪਣੇ ਪਾਵਨ ਪਵਿੱਤਰ ਅਸਥਾਨਾਂ ਦੇ ਸਤਿਗੁਰੂ ਸਾਹਿਬ ਜੀ ਨੇ ਅਤੇ ਆਪਣੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਸਾਹਿਬ ਜੀ ਮਿਹਰਾਮਤ ਕਰਨ, ਇਸੇ ਤਰ੍ਹਾਂ ਅੰਮ੍ਰਿਤ ਵੇਲੇ ਨੇਮ ਅਤੇ ਪ੍ਰੇਮ ਭਾਵਨਾ ਸਹਿਤ ਖੁੱਲ੍ਹੇ ਦਰਸ਼ਨ ਦੀਦਾਰਾਂ ਦੀ ਦਾਤ ਬਖਸ਼ਿਸ਼ ਕਰਦੇ ਰਹਿਣ। ਬਾਣੀ ਅਤੇ ਬਾਣੇ ਦੇ ਧਾਰਨੀ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਬਣਾਉਂਦੇ ਰਹਿਣ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕਈ ਵਾਰ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਕਿਸੇ ਵਕਤ ਆਪਾਂ ਜਦੋਂ ਥੱਲੇ ਪੌੜੀਆਂ ਵੀ ਉਤਰਦੇ ਹਾਂ ਜਾਂ ਅੰਦਰ ਦਰਬਾਰ ਦੇ ਵਿੱਚ ਆਪਾਂ ਵੇਖਦੇ ਹਾਂ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਆਮ ਕਰਕੇ ਜ਼ਮੀਨ 'ਤੇ ਜਾਂ ਪੌੜੀਆਂ ਦੇ ਵਿੱਚ ਪੈਰਾਂ ਨੂੰ ਲੱਗਦੀ ਹੈ। ਕੋਸ਼ਿਸ਼ ਕਰਿਆ ਕਰੀਏ ਦੇਗ ਵਰਤਾਉਂਦਿਆਂ ਜਾਂ ਛੱਕਦਿਆਂ ਕੋਈ ਕਿਣਕਾ ਡਿੱਗ ਪਏ ਤਾਂ ਉਹ ਆਪਾਂ ਚੁੱਕਣ ਦੀ ਕੋਸ਼ਿਸ਼ ਕਰਿਆ ਕਰੀਏ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿਉਂਕਿ ਕੋਈ ਜਾਣ ਕੇ ਤਾਂ ਨਹੀਂ ਕਰਦਾ ਪਰ ਕਿਸੇ ਵੇਲੇ ਕਿਣਕਾ ਕੋ ਡਿੱਗ ਪੈਂਦਾ ਹੈ, ਉਹਦੀ ਸੰਭਾਲ ਆਪਾਂ ਕਰਨੀ ਹੈ। ਸਤਿਗੁਰੂ ਦੀ ਕਿਰਪਾ ਕਰਨ ਆਓ। ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੋਣ ਲੱਗਾ ਹੈ, ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੁਪਾਈ, ਆਸਨ ਦੀ ਸੇਤੀ ਨਹਿ ਕੇਵਲ, ਹਉਮੈ ਸ਼ਬਦ ਜਲਾਏ ਪੜ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੇ ਅਰਦਾਸ ਮਾਰੀ ਜੀਉ ਪਿੰਡ ਸਭ, ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ, ਜਿਸ ਜਿੱਥੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਨ ਧਿਆਵੈ, ਤਾਏ ਸਭ ਥਾਈਂ ਹੁਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੁਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਵੱਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਵੱਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਾਂ ਨਿਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਵੱਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਵੱਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾ, ਮਤ ਉੱਚੀ ਮਤ ਪਤ ਦਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਧਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਧੰਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸਤਿਗੁਰੂ ਜੀ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ। ਆਪ ਜੀ ਦੀ ਮਹਿਰਾਮਤ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਦੀਵਾਨਾਂ ਦੇ ਅੰਦਰ ਸ਼ਬਦ ਚੌਂਕੀ, ਸ੍ਰੀ ਆਸਾ ਜੀ ਕੀ ਵਾਰ ਕੇ ਕੀਰਤਨ ਹੋਏ, ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਸਤਿਗੁਰੂ ਜੀ, ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ, ਅਗਾਂਹ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਕੀਰਤਨ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ ਸਤਿਗੁਰੂ ਜੀ। ਦੀਵਾਨਾਂ ਨੂੰ ਮੁੱਖ ਰੱਖਦਿਆਂ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਕਦਮ ਕਦਮ ਲੇਖੇ ਲਾਉਣੇ, ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਕਿਰਪਾ ਕਰਨੀ ਸਰਬੱਤ ਪਰਿਵਾਰਾਂ ਨੂੰ ਗੁਰਸਿੱਖੀ ਵਾਲੀ ਦਾਤ ਬਖਸ਼ਣੀ, ਗੁਰਮਤਿ ਦੇ ਧਾਰਨੀ ਬਣਾਉਣਾ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੋਗਤਾ ਦੀਆਂ ਦਾਤਾਂ ਬਖਸ਼ਣੀਆਂ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ, ਬੱਚਿਆਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣਾ, ਗੁਰੂ ਘਰ ਦਾ ਪਿਆਰ ਗੁਰੂ ਘਰ ਦੀ ਸੇਵਾ ਬਖਸ਼ਣੀ ਸਤਿਗੁਰੂ ਜੀ। ਸਰਬੱਤ ਸੰਗਤਾਂ ਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ, ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਪਿਤਾ ਜੀ ਇਸ ਵੇਲੇ ਆਪ ਜੀ ਕਿਰਪਾ ਕਰੋ, ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮ 'ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ, ਅਖਰ ਵਾਧਾ ਘਾਟਾ ਭੁਲਚੁੱਕ ਮੁਆਫ ਕਰਨੀ, ਸਰਬਾਧੇ ਕਾਰਜ ਰਾਸ ਕਰਨੀ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

0: বলে
1: ওয়াহেগুরু জি কা খালসা, ওয়াহেগুরু জি কি ফতেহ।

ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਜੇ ਕਰ ਹੱਥ ਆਏ ਪ੍ਰਭ ਸਰਨਾ ਦਿੱਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ

ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ। ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਗੁਰਮੁਖ ਨਾਮ ਅਮੋਲੇ ਰਾਮ। ਹਰ ਰਸ ਬੀਦਾ ਹਰ ਮਨ ਪਿਆਰਾ,

अनहत शब्द वजाए राम, सखी सहेली मेरी आ मेरी जिंदड़िए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ, ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਨਾਲ ਜੋੜੀ ਰੱਖਣ। ਗੁਰੂ ਘਰ ਦਾ ਪਿਆਰ, ਗੁਰੂ ਘਰ ਦੀ ਸੇਵਾ ਅਤੇ ਗੁਰੂ ਘਰ ਦੀਆਂ ਹਾਜ਼ਰੀਆਂ ਇਸੇ ਤਰ੍ਹਾਂ ਬਖਸ਼ਦੇ ਰਹਿਣ। ਸੋ ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਸਤਿਗੁਰਾਂ ਦੀ ਹਜ਼ੂਰੀ ਅੰਦਰ ਵਿਚਰਦਿਆਂ ਤੋਂ, ਸਤਿਗੁਰਾਂ ਦੇ ਨਾਮ ਬਾਣੀ ਜਪਦਿਆਂ ਤੋਂ, ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰ ਜੀ ਅਤੇ ਸਤਸੰਗਤ ਬਖਸ਼ਣ ਯੋਗ ਨੇ, ਬਖਸ਼ ਲੈਣਾ। ਦਿਓ ਸੀਸ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਿਗੁਰੂ ਮਤਿ ਗੂੜ ਵਿਮਲ ਮਤਿ ਸਤਿ ਸੰਗਤ ਆਤਮ ਰੰਗ ਜਲੂਲ ਫਿਆਓ ਜਾਗਿਆ ਮਨ ਕਵਲ ਸਹਿਜ ਪ੍ਰਕਾਸ਼ਾਓ ਭੈ ਨਿਰੰਜਨ ਕਰੀ ਲਿਆਓ ਸਤਿਗੁਰੂ ਦਇਆਲ ਹਰ ਨਾਮ ਦ੍ਰਿੜਾਓ ਤੀ ਪ੍ਰਸਾਦ ਬਸ ਪੰਚ ਕਰੀ ਕਵ ਕਲ ਠੁਕਰੀ ਅਰਦਾਸ ਤਨੇ ਗੁਰੂ ਰਾਮਦਾਸ ਭਰ ਫਰੇ ਨਨ ਪੋਇ ਅਨੁਮਾਨ ਅਕਲ ਲਿਵ ਲਾਗੀ ਪਾਰਸ ਫੀਟਾ ਸਹਿਜ ਖਰੇ ਸਤਿਗੁਰ ਪ੍ਰਸਾਦ ਪਲੋਂ ਪਦ ਪਾਇਆ ਪਤ ਪਾਏ ਭੰਡਾਰ ਭਰੇ ਮਿਟਿਆ।

ਸਹਿਜ ਸੇਤੀ ਰੰਗਮਾਣੀ ਨਾਨਕ ਪ੍ਰਸਾਦਿ ਅੰਗਦ ਸੁਮਤ ਗੁਰੀ ਅਮਰੀ ਅਮਰ ਵਰਤਾਇਓ ਗੁਰੂ ਰਾਮ ਦਾਸ ਗਲ ਚਰੈ ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਵਸੈ ਅੰਮੇ ਰਸ ਰਸਨ ਪ੍ਰਕਾਸੈ ਮਿਲਤ ਸਾਂਤੀ ਉਪਜੈ ਦੁਰਤੋ ਦੂਰੰਤਨ ਨਾਸੈ ਸੁਖ ਸਾਗਰ।

ਧਾਰਾ ਰਸ ਗੁਟੇ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸੁਮਾਇਓ ਵਾਜੂਨੀ ਸੰਭਵਿਓ ਜਗਤ ਗੁਰੂ ਵਚਨ ਤਰਾਇਓ ਯਵਗਾਤੀ ਅਗੋਚਰੀ ਅਪਰਮਾਨ ਗੁਰੂ ਸਾਹਿਬ ਤੋਂ ਵਿਸਾਇਓ।

ਸਾਣੁ ਮਜਾਇਓ। ਸੀ ਜੋ ਸਦਾ ਸਹਜ ਸਾਵਣ ਸੰਦੋਸ ਰਾਚਿਓ, ਸਦਾ ਸੀਲ ਸੁਨਾਹੁ ਸੋ ਹੈ ਗੁਰ ਸਬਦ ਸੁਆਚਰਿਓ, ਨਾਮ ਟੇਕ ਸੰਗਾਂ ਦਬੋ ਹੈ।

ਮਾਨੀ ਅਭਿਮਾਨ ਨਿਵਾਰ ਹੈ ਜਿਨਕੋ ਗੁਰ ਸੋ ਪ੍ਰਸੰਨ ਸ਼ਬਦ ਲਗ ਭਉ ਜਲ ਤਾਰੇ ਪਰਚੋ ਪ੍ਰਮਾਣ ਗੁਰ ਪਾਇਓ ਤਿਨ ਸਕੇ ਅਥੋ ਜਨਮ ਜਗ ਸ੍ਰੀ ਗੁਰੂ ਸਰਨ ਭਜ ਕਲ ਕਬ ਭੁਗਤ ਮੁਗਤ ਸਭ ਗੁਰੂ ਲਗ ਸਤਿਗੁਰ ਖੇਮਾ ਤਾਣਿਆ ਜੁਗ ਜੁਤ ਸਮਾਣੇ ਅਨਭਉ ਨੇਜਾ ਨਾਮ ਟੇਕ ਜਿਤ ਭਗਤ ਆਗਾਨ ਹੈ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਨ ਇਹੋ ਰਾਜ ਯੋਗ ਗੁਰੂ ਰਾਮਦਾਸ ਤੁਮ ਹੋ ਰਸ ਜਾਣ ਜਨਕ ਸੋਏ ਜਿਨ ਜਾਣਿਆ ਹੁਣ ਮਨ ਰਥ ਧਰਿਆ ਸੰਤਾ ਸਤ ਸੰਤੋਖ ਸਮਾਚਰਿਆ ਭਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ ਇਹੋ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਿ ਆਵੈ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਕਹੋ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਉ ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਸ਼ਟ ਧਾਰੇ ਸ਼ਬਦ ਰਿਦ ਵਿਚਾਰੇ ਕਾਮ ਕ੍ਰੋਧ ਖੋਵੈ ਜੀਉ ਜੀਅਣ ਸਭਨ ਦਾਤਾ ਗਮ ਗਿਆਨ ਵਿਖਿਆਤਾ ਹਿਨਸ ਧਿਆਨ ਧਾਵੈ ਪਲਕ ਨ ਸੋਵੈ ਜੀਉ ਜਾ ਕੋ ਦੇਖਤ ਦਰਿਦਰ ਜਾਵੈ ਨਾਮ ਸੋ ਨਿਦਾਨ ਪਾਵੈ ਗੁਰਮ ਗਿਆਨ ਦੁਰਮਤ ਮੈਲ ਧੋਵੈ ਜੀਉ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਉ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ ਸ਼ਬਦ ਸਾਰ ਏਕ ਲਿਵ ਲਾਈ ਹੈ ਹੁਣ ਜਾਣੇ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨ ਹਾਰ ਤੁਝੇ ਬੁਝਾਈ ਭੁੱਲ ਹੈ ਮਨ ਪ੍ਰਾਣੀ ਮੁਗਧ ਵਿਚਾਰ ਅਹਿਨਿਸ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਹੋ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦੇਓ ਕਵਨ ਸੇਵਾ ਸਰੇਓ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੁਨ ਮਨ ਬਚ ਕਰਮ ਜਾਣ ਅੰਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿਦ ਧਾਰ ਨਾਲ ਕਵ ਪਾਰਸ ਪਰਸ ਕੱਚ ਕੰਚਨਾ ਹੋਏ ਚੰਦਨਾ ਸੁਬਾਸ ਜਾਸ ਸਿਮਰਤ ਅਨਤਾਰ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹੋ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੈ ਨਾਨਕ ਚੰਦ ਜਗਤ ਪਇਓ ਆਨੰਦ ਤਾਰਨ ਮਨੁੱਖਿਆ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਸ੍ਰੀ ਸਤ ਕਲਯੁਗ ਰਾਖੀ ਪਤ ਅਗਨ ਦੇਖਤ ਗਤ ਚਰਨ ਕਵਲ ਜਾਸ ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸੇ ਧਾਰਿਓ ਤਰ ਤਿਆਰ ਵਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸੱਸ ਰਿਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦੀਓ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਤ੍ਰੇ ਪਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਨੈ ਸੁਨਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰੂ ਮੁਖ ਭਨਿਓ ਲੋਹੋ ਹੋਇਓ ਲਾਲ ਨਦਰ ਸਤਿਗੁਰੁ ਜਦ ਧਾਰ ਹੈ ਪਾਹਨ ਮਾਨਕ ਕਰੇ ਗਿਆਨ ਗੁਰ ਕਹਿਓ ਵਿਚਾਰ ਹੈ ਕਾਠੋ ਸ੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭੈ ਜਾਮ ਗੁਰੂ ਹੋਏ ਵੱਲ ਧਨੇ ਕਿਆ ਗਾਰ ਵਧੀਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ ਅਹਿਨਿਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮੈਂ ਧਰੈ ਸੋ ਜਨਮ ਮਰਨ ਦੁਹ ਥੇ ਰਹੈ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ
ਗੁਰ ਕਰ ਸ਼ਬਦ ਸੁਪੁੰਨ ਆਗਨ ਕਟੈ ਸਭ ਤੇਰੇ ਗੁਰ ਨੈਣ ਬੈਨ ਗੁਰ ਗੁਰ ਕਰੋ ਗੁਰੂ ਸਤ ਕਵ ਨਲ ਕਹਿ ਜਿਨ ਗੁਰੂ ਨ ਦੇਖਿਓ ਨਹ ਕੀਓ ਤੇ ਆਕੇ ਅਥ ਸੰਸਾਰ ਮੈਂ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਲਯੁਗ ਸੁਣਤ ਸੁਮਾਦ ਸ਼ਬਦ ਜਿਸਕੇਰੇ ਫੁਣ ਦੁਖਨ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤ ਤਿਹ ਨੇਰੇ ਪੂਰੋ ਪੁਰਖ ਹਿਰਦੇ ਹਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ ਜੋ ਹਾਰ ਬੁੱਧ ਰਿਦ ਸਿੱਧ ਚਾਹਤ ਗੁਰੂ ਗੁਰੂ ਗੁਰ ਕਰਮਨ ਮੇਰੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੁਤੀ ਜੋ ਪਿਆਸ ਪਿਊਸ ਪੇ ਵਨ ਕੀ ਬੰਸ਼ਤ ਸਿੱਧ ਕੋ ਬਿਦ ਮਿਲਾਇਓ ਪੂਰਨ ਭਉ ਮਨ ਠੌਰ ਬਸੋ ਰਸ ਬਾਸਨ ਸਿਉਂ ਜੋ ਦਹੰਗ ਦਿਸ ਧਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਜਲਿਅਨ ਤੀਰ ਬੇਪਾਸ ਬਨਾਇਓ ਗਇਓ ਦੁਖ ਦੂਰ ਬਰਖਨ ਕਉ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸ ਬਾਸਰੇਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਭਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਅਬ ਰਾਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰ ਨਾਖਸ ਫਾਰੇ ਕਰਿ ਆਜ ਫੁਨ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੋ ਦਾਮਾ ਅਪਦਾਤੇ ਰਾਖਿਆ ਗਣਕਾ ਪੜਹਤ ਪੂਰੇ ਤਿਹ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਯੁਗ ਹੋਏ ਰਾਖੋ ਦਾਸ ਭਾਟ ਕੀ ਲਾਜ ਝੋਲਨਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਸ਼ਬਦ ਹਰ ਹਰ ਜਪੈ ਨਾਮ ਨਵ ਨਿਦ ਅਪੈ ਰਸਨ ਅਹਿਨਿਸ ਰਸੇ ਸਤ ਕਰ ਜਾਨੀਓ ਫੁਨ ਪ੍ਰੇਮ ਰੰਗ ਪਾਈਐ ਗੁਰਮੁਖੈ ਧਿਆਈਐ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਰਿਦ ਧਰੋ ਪੰਚ ਭੂ ਬਸ ਕਰੋ ਜਨਮ ਕੁਲ ਉਦਰੋ ਦੁਆਰ ਹਰ ਮਾਨੀਓ ਜੋ ਤਾ ਸਭ ਸੁਖ ਇਤਿ ਉਤ ਤੁਮ ਬੰਸ਼ਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਿਕਾਰ ਅਗਮ ਗੁਣ ਜਾਨ ਨਿਧਾਨ ਹਰ ਮਨ ਤਰੁ ਧਿਆਨ ਅਹਿਨਿਸ ਕਰੋ ਬਚਨ ਗੁਰ ਹਿਰਦੇ ਧਰ ਹੁਣ ਗੁਰੂ ਜਲ ਬਿਮਲ ਅਥਾ ਮਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਧ ਮਨ ਪ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਿਕਾਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦਦ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗਹੀਰ ਮਨ ਮਿਲਤ ਲਿਵਲਾਈਐ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਬਾਨ ਨਿਧਾਨ ਹਰ ਉਰ ਤਰੋ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਜਾ ਕੀ ਸੇਵਾ ਸਿਵ ਸਿੱਧ ਸਾਧਕ ਸੁਰ ਆਸੁਰ ਗਨ ਤਰੇ ਤੈ ਤੀਸ ਗੁਰ ਬਚਨ ਸੁਣ ਕੰਨ ਰੇ ਹੁਣ ਤਰੇ ਤੇ ਸੰਤ ਹਿਤ ਭਗਤ ਗੁਰ ਗੁਰ ਕਰੇ ਤਰਿਓ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰੇ ਨਾਰਦਾਦ ਸੰਕਾਦ ਹਰ ਗੁਰਮੁਖੇ ਤਰੇ ਇੱਕ ਨਾਮ ਲਗ ਤਜੋ ਰਸ ਅਨ ਰੇ ਦਾਸ ਬੇਨਤ ਕਹਿ ਨਾਮ ਗੁਰਮੁਖ ਲਹਿ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਾਹਿਬ ਸਭੀ ਉਪਰ ਕਰੀ ਕਿਰਪਾ ਸਤਿਯੁਗ ਜਿਨ ਧਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਧਰੇ ਅੰਗ ਹਸਤ ਕਮਲ ਮਾਥੇ ਪਰ ਧਰੇ ਅੰਗ ਅਲੱਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸਰਨਾਈ ਗੁਰ ਕੈ ਬਚਨ ਸਤ ਜੀ ਧਾਰੋ ਮਾਨਸ ਜਨਮ ਦੇਹ ਨਿਸਤਾਰੋ ਗੁਰ ਜਹਾਜ ਖੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ
ਗੁਰੂ ਨਾਨਕ ਨਿਕਟ ਬਸੈ ਬਨਵਾਰੀ, ਤਿਨ ਲਹਿਨਾ ਥਾਪ ਜੋਤ ਜਗ ਧਾਰੀ। ਲਹਿਨੈ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕਉ ਦੀਆ। ਤਿਨ ਸ੍ਰੀ ਰਾਮਦਾਸ ਸੋਢੀ ਥਿਰਥ ਅਪਿਓ, ਹਰਿ ਕਾ ਨਾਮ ਅਖੈ ਨਿਧ ਅਪਿਓ। ਅਪਿਓ ਹਰਿ ਨਾਮ ਅਖੇ ਨਿਧ, ਚਹੋ ਜੁਗ ਗੁਰ ਸੇਵਾ ਕਰ ਫਲ ਲਹੀ। ਬੰਧਹਿ ਜੋ ਚਰਨ ਸਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਹੀ ਅੰਗ। ਪਰਤਖ ਦੇਹੇ ਪਾਰ ਬ੍ਰਹਮ ਸੁਵਾਮੀ, ਆਦ ਰੂਪ ਪੋਖਨ ਭਰਨੰ। ਸਤਿਗੁਰ ਗੁਰ ਸੇਵ ਅਲਖ ਗਤ ਜਾਕੀ, ਸ੍ਰੀ ਰਾਮਦਾਸ ਤਾਰਨ ਤਰਨੰ। ਜਿਹੇ ਅੰਮ੍ਰਿਤ ਬਚਨ ਬਾਣੀ, ਸਾਧੂ ਜਨ ਜਪੇ ਕਰ ਬਚਿਤ ਚਾਵ। ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ, ਸੰਸਾਰ ਸਫਲ ਗੰਗਾ ਗੁਰਦਰਸ਼ਨ। ਪਰਸਨ ਪਰਮ ਪਵਿੱਤਰ ਗਤੇ, ਜੀਤੈ ਜਮ ਲੋਕ ਪਤਿਤ ਜੇ ਪ੍ਰਾਣੀ। ਹਾਰ ਜਨ ਸਿਵ ਗੁਰ ਗਿਆਨ ਰਤੇ, ਰਘਬੰਸ਼ ਤਿਲਕ ਸੁੰਦਰ ਦਸਰਥ। ਘਰ ਮੁਨ ਬੰਸ਼ੈ ਜਾ ਕੀ ਸਰਨੰ, ਸਤਿਗੁਰ ਗੁਰ ਸੇਵਾ ਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਨੰ। ਸੰਸਾਰ ਅਗਮ ਸਾਗਰ ਤੁਲਹਾ, ਹਰ ਨਾਮ ਗੁਰੂ ਮੁਖ ਪਾਇਆ। ਜਗ ਜਨਮ ਮਰਨ ਭਗਾ, ਇਹ ਆਈ ਹੀ ਹੈ ਪ੍ਰਤੀਤ। ਪ੍ਰਤੀਤ ਹੀ ਹੈ ਆਈ ਜਿਨ ਜਨ ਕੈ, ਤਿਨ ਕੋ ਪਦਵੀ ਉੱਚ ਪਈ। ਤਜ ਮਾਇਆ ਮੋਹ ਲੋਭ ਅਰ ਲਾਲਚ, ਕਾਮ ਕ੍ਰੋਧ ਕੀ ਬਿਰਥਾ ਗਈ। ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ, ਦਿਵ ਦ੍ਰਿਸ਼ਟ ਕਾਰਨ ਕਰਨ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਨ। ਪ੍ਰਤਾਪ ਸਦਾ ਗੁਰ ਕਾ, ਘਟ ਘਟ ਪ੍ਰਗਾਸ ਭਇਆ ਜਸ ਜਨ ਕੈ। ਇੱਕ ਪੜੇ ਸੁਨੇ ਗਾਵੇ, ਪ੍ਰਭਾਤੇ ਕਰੇ ਇਸ਼ਨਾਨ। ਇਸ਼ਨਾਨ ਕਰੇ ਪ੍ਰਭਾਤ, ਸੁਧ ਮਨ ਗੁਰ ਪੂਜਾ ਬਿਦ ਸਹਿਤ ਕਰਨ। ਕੰਚਨ ਤਨ ਹੋਏ ਪਰਸ ਪਾਰਸ ਕਉ, ਜੋਤ ਸਰੂਪੀ ਧਿਆਨ ਧਰੰ। ਜਗ ਜੀਵਨ ਜਗਨਨਾਥ ਜਲ ਥਲ ਮੈਂ ਰਹੇ ਆ, ਪੂਰ ਬਹੁ ਬਿਦ ਵਰਨੰ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਨੰ। ਜਿਨਹੋਂ ਬਾਤ ਨਿਹਚਲ ਧਰੂ ਜਾਨੀ, ਤੇਈ ਜੀਵ ਕਾਲ ਤੇ ਬਚਾ। ਤਿਨ ਤਰਿਓ ਸਮੁਦਰ ਰੁਦਰ, ਖਿਨ ਇਕਮ ਹੈ ਜਲ ਹਰ ਬਿੰਬ ਜੁਗਤ ਜਗ ਰਚਾ। ਕੁੰਡਲਨੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮਚਾ। ਸ੍ਰੀ ਗੁਰੂ ਸਾਹਿਬ ਸਭੀ ਉਪਰ, ਮਨ ਬਚ ਕ੍ਰਮ ਸੇਵੀਐ ਸੱਚਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ। ਕਵਲ ਨੈਨ ਮਦਰ ਬੈਨ, ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ। ਜਿਸੇ ਦਹੀ ਭਾਤ ਖਾਹੇ ਜੀਓ, ਦੇਖ ਰੂਪ ਅਤਿ ਅਨੂਪ, ਮੋਹ ਮਹਾਮਗ ਭਈ ਕਿੰਕਨੀ। ਸ਼ਬਦ ਛਣਤ ਕਾਰ ਖੇਲ ਪਾਹੇ ਜੀਓ, ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ। ਸਭਮੈ ਗਿਆਨ ਧਿਆਨ ਧਰਤ ਹੀਏ ਚਾਹੇ ਜੀਓ। ਸਤਿ ਸਾਚ ਸ੍ਰੀ ਨਿਵਾਸ, ਆਦਿ ਪੁਰਖ ਸਦਾ ਤੂੰ ਹੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ। ਰਾਮ ਨਾਮ ਪਰਮ ਧਾਮ, ਸੁਧ ਬੁੱਧ ਨਿਰੀਕਾਰ, ਬੇਸੁਮਾਰ ਸਰਬ ਕੋ ਕਾਹੇ ਜੀਓ। ਸੋ ਥਰ ਚਿਤ ਭਗਤ ਹਿਤ ਪੇਖ ਤਰਿਓ, ਹਰਨਾਕਸ ਹਰਿਓ ਨਖ ਬਿਦਾਰ ਜੀਓ। ਸੰਖ ਚਕਰ ਗਦਾ ਪਦਮ, ਆਪ ਆਪ ਕੀਓ ਸ਼ਦਮ। ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਜੀਓ। ਸਤਿ ਸਾਚ ਸ੍ਰੀ ਨਿਵਾਸ, ਆਦਿ ਪੁਰਖ ਸਦਾ ਤੂੰ ਹੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ। ਪੀਤ ਬਸਨ ਕੁੰ

ਵਾਸੈ ਬਿਦ ਮਾਨ ਗੁਰ ਆਪ ਥੱਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸੈ ਤਾਰਿਓ ਸੰਸਾਰ ਮਾਇਆ ਮਦ ਮੋਹਤ ਅੰਮ੍ਰਿਤ ਨਾਮ ਦਿਓ ਸਮਰੱਥ ਫੁਨ ਕੀਰਤ ਵੰਤ ਸਦਾ ਸੁਖ ਸੰਪਤ ਰਿਧ ਅਰ ਸਿੱਧ ਨ ਛੋੜੈ ਸੱਥ ਦਾਨ ਬਡੋ ਅਤਵੰਤ ਮਹਾਂਬਲ ਸੇਵਕ ਦਾਸ ਕਹਿਓ ਇਹੋ ਤਥ ਤਾਹੇ ਕਾਹੂ ਪ੍ਰਵਾਹ ਕਾਹੂ ਕੀ ਜਾ ਕੇ ਬਸੀਸ ਧਰਿਓ ਗੁਰ ਹੱਥ ਤੀਨ ਪਵਨ ਭਰਪੂਰ ਰਹਿਓ ਸੋਈ ਆਪਣ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰੇ ਆਸੁਰੈ ਨਾਰਗਨ ਗੰਧਰਬ ਖੋਜੰਤ ਫਿਰੈ ਅਭਿਨਾਸੀ ਅਚਲ ਅਜੋਨੀ ਸੰਭਵ ਪਰਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜ ਥਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰੇ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰ ਧਿਆਇਓ ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁੱਬ ਭਗਤ ਹਰ ਕੇ ਜੋਗਨ ਅੰਬਰੀਕ ਜੈ ਦੇਵ ਤਰਲੋਚਨ ਨਾਮਾ ਅਵਰ ਕਬੀਰ ਪਨ ਤਿਨਕੋ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰਛਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਜੇ ਨਰਕਾਮ ਕ੍ਰੋਧ ਮਿਟਿਓ ਜੋ ਤਿੰਨ ਬਾਚਾ ਕਰ ਸਿਮਰਨ ਤੁਜੇ ਤਿੰਨ ਦੁੱਖ ਦਰਿਦਰ ਮਿਟਿਓ ਜੋ ਖਿੰਨ ਕਰਮ ਕਰ ਤਉ ਦਰਸ ਪਰਸ ਪਾਰਸ ਸਾਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਜਿਹ ਸਤਿਗੁਰ ਸਿਮਰੰਤ ਨੈਨਕੇ ਤਿਮਰ ਮਿਟੈ ਖਿੰਨ ਜਿਹ ਸਤਿਗੁਰ ਸਿਮਰੰਥ ਹਿਰਦੇ ਹਰ ਨਾਮ ਦਿਨੋ ਦਿਨ ਜਿਹ ਸਤਿਗੁਰ ਸਿਮਰੰਥ ਜੀ ਕੇ ਤਪਤ ਮਿਟਾਵੈ ਜਿਹ ਸਤਿਗੁਰ ਸਿਮਰੰਥ ਰਿਧ ਸਿੱਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਨ ਮਿਲ ਸੰਗਤ ਧਨ ਧਨ ਕਰੋ ਜਿਹ ਸਤਿਗੁਰ ਲੱਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋੜਿਓ ਪਾਸ ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰਿਓ ਦੁੱਖ ਦਰਿਦਰ ਅੰਧਿਆਰ ਕੋ ਨਾਸ ਕਵ ਕੀਰਤ ਜੋ ਸੰਤ ਚਰਨ ਮੁੜ ਲਾਗੈ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ ਜਿਵੇ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸ ਬਾਸਰ ਹਰ ਚਰਨੀ ਵਾਸ ਤਾਤੇ ਸੰਗਤ ਸਗਨ ਭਾਏ ਪਉ ਮਾਨੇ ਤੁਮ ਮਲਿਆਗਰ ਪ੍ਰਗਟ ਸੋ ਬਾਸ ਧਰੂ ਪ੍ਰਹਿਲਾਦ ਕਬੀਰ ਤਿਲੋਚਨ ਨਾਮ ਲੈ ਤੇ ਉਪਜਿਓ ਜੋ ਪ੍ਰਗਾਸ ਜਿਹ ਪਿਖਤ ਅਤ ਹੋਏ ਰਹਿਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਨਿਓ ਕਿਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰੇ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਈ ਸੋਡੇ ਸ੍ਰਿਸ਼ਟ ਸਕਲ ਤਾਰਨ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਏਕੇ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮੇਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਮੋਹ ਮਲ ਬੇਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਵ ਸਾਗਰ ਬੰਧਿਓ ਸਿੱਖ ਤਾਰੇ ਸੋ ਪ੍ਰਸੰਨੈ ਸਿਰ ਆਤਪਤ ਸਚੋ ਤਖਤ ਜੋਗ ਭੋਗ ਸੰਜਤ ਬਲ ਗੁਰ ਰਾਮਦਾਸ ਸੱਚ ਸਾਲੈ ਭਨ ਤੂੰ ਅਟਲ ਰਾਜ ਅਭਗ ਦਲ
ਤੂੰ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਹੈ। ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰੈ ਤੁਰ ਆਦਿ ਜੁਗਾਦ ਅਨਾਦ ਕਲਾ ਧਾਰੀ ਤ੍ਰਿਹਲੋ ਆਗਮ ਨੇ ਗਮ ਉਦਰਨ ਜਰਾ ਜੰਮੈ ਆਰੋਹ ਗੁਰੇ ਅਮਰਦਾਸ ਥਿਰ ਥੱਪਿਓ ਪ੍ਰਗਾਮੀ ਤਾਰਨ ਤਰਨ ਅਗ ਅੰਤਕ ਬਦੇ ਨ ਸਲ ਕਵ ਗੁਰ ਰਾਮਦਾਸ ਤੇਰੀ ਸਰਨ ਸਵਈਏ ਮਹੱਲੇ ਪੰਜਵੇਂ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਭਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰਿਦ ਧਾਰੰ ਗੁਰੇ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪ੍ਰਗਾਸਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਭਗਤ ਜੋਗ ਕਉ ਜੈਤ ਵਾਰ ਹਰ ਜਨਕ ਉਪਾਇਓ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਬਸਾਇਓ ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਵੱਡ ਭਾਗੀ ਉਨ ਮਾਨਿਓ ਰਿਦ ਸ਼ਬਦ ਬਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦਿਰੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜੁਨ ਘਰ ਗੁਰ ਰਾਮਦਾਸ ਅਨਭਉ ਠਹਿਰਾਇਓ ਜਨਕ ਰਾਜ ਬਰਤਾਇਆ ਸਤ ਯੁਗ ਆਲੀਨਾ ਗੁਰ ਸ਼ਬਦੇ ਮਨ ਮਾਨਿਆ ਆ ਪਤੀਜ ਪਤੀਨਾ ਗੁਰ ਨਾਨਕ ਸਚ ਨੀਵ ਸਾਜ ਸਤਿਗੁਰ ਸੰਗ ਲੀਨਾ ਗੁਰ ਅਰਜੁਨ ਘਰ ਗੁਰ ਰਾਮਦਾਸ ਅਪਰੰਪਰ ਬੀਨਾ ਖੇਲ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਾਰਿਓ ਬਿਮਲ ਬੁੱਧ ਸਤਿਗੁਰ ਸਮਾਣਿਓ ਅਜੋਨੀ ਸੰਭਿਓ ਸੋ ਜਸ ਕਲ ਕਾ ਵੀਅਨ ਬਖਿਆਨਿਓ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਦਾਨ ਗੁਰ ਰਾਮਦਾਸ ਅਰਜੁਨ ਵਰਿਓ ਪਾਰਸ ਪਰਸ ਪਰਮਾਨ ਸਦ ਜੀਵਨ ਅਰਜੁਨ ਅਮੋਲ ਅਜੋਨੀ ਸੰਭਾਵ ਪੈ ਪੰਜਨ ਪਰ ਦੁਖ ਨਿਵਾਰ ਅਪਾਰ ਅਨੋਮ ਪਾਉ ਆਗਹਿ ਗਹਿਨ ਪ੍ਰਮ ਭਰਾਂਤ ਦਹਿਨ ਸੀਤਲ ਸੁਖਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਬੇਦਾਤੋ ਨਾਨਕੇ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧਨ ਧਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਜਗ ਅੰਦਰ ਮੰਦਿਰ ਭਾਗ ਜੁਗਤ ਸਿਵ ਰਹਿਤਾ ਗੁਰਪੁਰਾ ਪਾਇਓ ਵੱਡ ਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਪੈ ਪੰਜਨ ਪਰ ਪੀਰ ਨਿਵਾਰਨ ਕਲ ਸਹਾਰ ਤੋਹੇ ਜਸ ਬਕਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜੁਨ ਹਰ ਭਗਤਾ ਧਰਮ ਧੀਰ ਗੁਰਮਤਿ ਗਭੀਰ ਪਰ ਦੁਖ ਬਿਸਾਰਨ ਸ਼ਬਦ ਸਾਰ ਹਰ ਸਮ ਉਧਾਰ ਅਹੰ ਮੇਵ ਨਿਵਾਰਨ ਮਹਾਂਦਾਨ ਸਤਿਗੁਰ ਗਿਆਨ ਮਨ ਚਾਓ ਨਾ ਹੁਟੈ ਸਤਵੰਤ ਹਰ ਨਾਮ ਮੰਤਰ ਨਵ ਨਿਧ ਨਾਨੇ ਖੁਟੈ ਗੁਰ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਵਾ ਤਾਨਿਓ ਗੁਰੇ ਅਰਜੁਨ ਕਲ ਉਚਰੈ ਤੈ ਰਾਜ ਯੋਗ ਰਸ ਜਾਣਿਓ ਪੈ ਨਿਰਭਉ ਮਾਨਿਓ ਲਾਖਮਿਓ ਲਖ ਲਖਾਇਓ ਅਗਮ ਅਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮੈਂ ਜੋ ਕਮਾਇਓ ਧਨ ਧਨ ਗੁਰ ਧਨ ਅਭਰ ਸਰ ਸੋ ਭਰ ਭਰਾਇਓ ਗੁਰਗਮ ਪ੍ਰਮਾਨ ਅਜਰ ਜਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਉਚਰੈ ਤੈ ਸਹਿਜ ਯੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਅਲਾਖੀ ਅਪਾਰ ਗੁਰਸੂਰ ਸ਼ਬਦ ਹੋਮੇ ਨਿਵਾਰਿਓ ਪੰਚਾਹਰਨ ਦਲਿਓ ਸੁਣ ਸਹਿਜ ਨਿਜ ਕਰ ਸਹਾਰਿਓ ਹਰ ਨਾਮ ਲਾਗ ਜਗ ਉਧਰਿਓ ਸਤਿਗੁਰ ਹਿਰਦੇ ਵਸਾਇਓ ਗੁਰੇ ਅਰਜੁਨ ਕਲ ਉਚਰੈ ਤੈ ਜਨਕੈ ਕਲਸ ਦੀ ਪਾਇਓ ਸੋਰਠੇ ਗੁਰੇ ਅਰਜੁਨ ਪੁਰਖ ਪਰਮਾਨ ਪਾਰ ਥਉ ਚਾਲੈ ਨਹੀਂ ਨੇਜਾ ਨਾਮ ਨਿਸਾਨ ਸਤਿਗੁਰ ਸ਼ਬਦ ਸਵਾਰਿਓ ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਥਾ ਤਉ ਸਤਿਗੁਰ ਸੰਹੇਤ ਨਾਮ ਲਾਗ ਜਗ ਉਧਰਿਓ ਜਗਤ ਉਦਾਰਨ ਨਾਮ ਸਤਿਗੁਰ ਤੁਠੈ ਪਾਇਓ ਅਬ ਨਾਹੇ ਅਵਰ ਸਰਕਾਮ ਬਰੰਤਰ ਪੂਰੀ ਪੜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ
अंगद कृपा थार। अमर सतगुर थिर कियो, अमरदास अमृत छतर गुर राम दियो। गुर रामदास दर्शन परस कह मथुरा अमृत बैन, मूर्त पंच परमान पुरख गुर अर्जुन पिखो नैन। सत रूप सत नाम सत संतोख धरियो उर, आदि पुरख प्रतख लिखियो अशर मस्तक तुर। प्रगट जोत जग मगै तेज भूमंडल छायो, पारस परस परस परस गुर गुरु कहायो। पन मथुरा मूर्त सदा थिर लाए चित सनमुख रहो। कलयुग जहाज अर्जुन गुरु सगल सृष्ट लग बेतर, तेह जन जाचो जगतर पर जानियत बासर रैन बास जाको हित नाम स्यों। परम अतीत परमेसर कै रंग रंगियो, बासना ते बाहर पै देखियत धाम स्यों। अपर परंपर पुरख स्यों प्रेम लागियो, बिन भगवंत रस नाहीं औरे काम स्यों। मथुरा को प्रभु सरब मैं अर्जुन गुर भगत कै, हेत पाए रहो मिल राम स्यों। अंत न पावत देव सबै मुन इंद्र महा शिव जोग करी, फुन बेद बेरंच विचार रहो हर जाप न छाड्यो एक घरी। मथुरा जन को प्रभ दीन दयाल है संगत सृष्ट निहाल करी। रामदास गुरु जग तारन कौ गुर जोत अर्जुन माहे तरी। जग और न जाहे महात्म मैं अवतार उजागर यान कियो, तिनकै दुख कोटक दूर गए मथुरा जिने अमृत नाम पियो। यह पदत ते मत चूकै रे मन भेद बेद न जान बियो, प्रताश हृदय गुरु अर्जुन कै हर पूर्ण ब्रह्म निवास लियो। जब लो नहीं भाग लीलार उदय तब लो भ्रम ते फिरते बहुत आयो, कल घोर समुद्र मैं बूढ़त थे कबहू मिट है नहीं रे पछतायो। तत विचार जहे मथुरा जग तारन कौ अवतार बनायो, जप्यो जिन अर्जुन देव गुरु फिर संकट जोन गर्भ न आयो। कल समुद्र पै रूप प्रगट हर नाम उदाहरण, बसे संत जिस हृदय दुख दरिद्र निवारण। निर्मल पेख अपार तास बिन अवर न कोई, मन बच जिन जान्यो भयो तिह सम सर सोई। तरन गगन नव खंड मैं ज्योत स्वरूपी रहो भर, पन मथुरा कश भेद नहीं गुर अर्जुन प्रतख हर। अजय गंग जल अटल सिख संगत सब नहावै, नित पुराण बाची है वेद ब्रह्मा मुख गावै। जिस जवर सिर टुलै नाम अमृत मुख लियो, गुर अर्जन सिर छत्र आप परमेश्वर दियो। मिल नानक अंगद अमर गुर गुर रामदास हर पै गयो, हर बंस जगत जस संचरियो। सो कवन कहे श्री गुरमोयो, देव पुरी मैं गयो आप परमेश्वर पायो। हर सिंघासन दियो श्री गुर तह बैठायो, रहस कियो सुर देव तोहे जस जय जय जंपह। असुर गए ते भाग पाप तिन भीतर कंपे, काटे सो पाप तिन नर हो के गुर रामदास जिन पायो। छतर सिंघासन छतर सिंघासन प्रथमी गुर अर्जन कौ दे आयो, काटे सो पाप तिन नरह के गुर रामदास जिन पायो। छतर सिंघासन प्रथमी गुर अर्जन कौ दे आयो, एक ओंकार सतनाम करता पुरख निरभौ निरवैर। अकाल मूरत आयुनी सैभं गुर प्रसाद, श्लोक वारा ते वधीक महला पहला। ओ तंगी पै ओहरी गहरी गंभीरी, ससड़ सुही आ किव करी निवर न जाए थानी। गच जे लगा गिड़वड़ी सखिए तौल हरी, से पी टहंदे डिठ मैं मुंद न गर्भ थानी। सुन मुंदे हर नाखी है गूढ़ा वैनिया पार, पहला वस्त सिंजान कैता कीचै वापार। दोही दिचै दुर्जना मित्रा कू जयकार, जित दोही सजन मिलन लहु मुंदे विचार।
ਤਨ ਮਨ ਦੀ ਜੈ ਸੱਜਣਾ ਐਸਾ ਹਸਨਸਾਰ ਤੇ ਸਿਉ ਨੇਹੋ ਨ ਕੀਚਾਈ ਜੇ ਦਿਸੈ ਚਲਨ ਹਾਰ ਨਾਨਕ ਜਿਨੀ ਇਵ ਕਰ ਬੁੱਝਿਆ ਤਿਨਾਂ ਵਿਟੋ ਕੁਰਬਾਨ ਜੇ ਤੂੰ ਤਾਰੂ ਪਾਨ ਤਾਹੂ ਪੁਸ਼ ਤੇੜਾ ਨਿਕਲ ਤਾਹੂ ਖਰੇ ਸੁਜਾਨ ਵੰਝਾ ਇੰਨੀ ਕੱਪਰੇ ਚੜ ਚਖੜ ਉਹ ਹਾੜ ਲਹਿਰੀ ਵਹਿਨ ਲਖੇ ਸ੍ਰੀ ਸਤਿਗੁਰ ਸਿਉ ਆਲਾਏ ਬੇੜੇ ਡੁੱਬਨ ਨਾਹੇ ਭਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨ ਰਹੇ ਹੋ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰਕੇ ਉਹੇ ਕਰੇਨ ਗੱਲਾਂ ਪਿੱਟਣ ਸਿਰ ਖੋਹੇਨ ਨਾਉ ਲੈਨਿਆਰ ਕਰਨ ਸਮਾਏ ਨਾਨਕ ਤਿੰਨ ਬਲਿਹਾਰੈ ਜਾਏ ਰੇਮਨ ਡੀਗ ਨ ਡੋਲੀਐ ਸੀਧੇ ਮਾਰਗ ਥਾਉ ਪਾਸ਼ੇ ਬਾਗ ਡਰਾਵ ਨੂੰ ਆਗੇ ਅਗਨ ਤਲਾਵ ਸਹਿਸੇ ਜੀਅਰਾ ਪਰ ਰਹੇ ਹੋ ਮਾ ਕੋ ਵਰਨਾ ਢੰਗ ਨਾਨਕ ਗੁਰਮੁਖ ਛੁੱਟੀ ਹੈ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰੀ ਹੈ ਜੇ ਸਤਿਗੁਰ ਦੀਖਿਆ ਹੋਏ ਆਪ ਪਛਾਣੇ ਹਰ ਮਿਲੈ ਬਹੁੜ ਨਾ ਮਰਨਾ ਹੋਏ ਕੀਚੜ ਹਾਥ ਨਾ ਬੂਡਾਈ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਬਰੈ ਗੁਰ ਸਰਵਰ ਸੱਚੀ ਪਾਲ ਅਗਨ ਮਰੇ ਜਲ ਲੋੜ ਲਹੋ ਵਿਨ ਗੁਰੂ ਨਿਧ ਜਲ ਨਾਹੇ ਜਨਮ ਮਰੇ ਪਰਮਾਈ ਹੈ ਜੇ ਲਖ ਕਰਮ ਕਮਾਹੇ ਜਮ ਜਗਾਤ ਨ ਲੱਗਾਈ ਜੇ ਚੱਲੈ ਸਤਿਗੁਰੂ ਭਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲੈ ਮੇਲਾਏ ਕਲਰ ਕੇਰੀ ਛੱਪੜੀ ਕਊਆ ਮਲ ਮਲ ਨਾਏ ਮਨ ਤਨ ਮੈਲਾ ਅਵਗੁਨੀ ਚਿੰਜ ਭਰੀ ਗੰਧੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੋ ਪੰਖੀ ਸੰਗ ਸਾਕਤ ਸਿਉ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ ਸੰਤ ਸਭਾ ਜੈ ਕਾਰ ਕਰ ਗੁਰਮੁਖ ਕਰਮ ਕਮਾਵ ਨਿਰਮਲ ਨਾਵਨ ਨਾਨਕਾ ਗੁਰ ਤੀਰਥ ਦਰਿਆਵ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨਾ ਭਾਉ ਪੈਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਭਾਉ ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਆਲਾਵ ਨਾਨਕ ਨਾਮ ਸਲਾਹੇ ਤੂੰ ਹੋਰ ਹੋਮੇ ਆਵੋ ਜਾਵ ਹੈਨ ਵਿਰਲੇ ਨਾਹੀ ਘਨੇ ਫੈਲ ਫਕੜ ਸੰਸਾਰ ਨਾਨਕ ਲੱਗੇ ਤੁਰ ਮਰੈ ਜੀਵਨ ਨਾਹੀ ਤਾਨ ਚੋਟੈ ਸੇਤੀ ਜੋ ਮਰੈ ਲੱਗੀ ਸਾਹ ਪ੍ਰਵਾਨ ਜਿਸਨੂੰ ਲਾਏ ਤਿਸ ਲੱਗੈ ਲੱਗੀ ਤਾਂ ਪ੍ਰਵਾਨ ਪਿਰਮ ਪੈ ਕਾਮਨਾ ਨਿਕਲੈ ਲਾਇਆ ਤਿੰਨ ਸੋ ਜਾਨ ਭਾਂਡਾ ਤੋਵੇ ਕੌਣ ਜੇ ਕੱਚਾ ਸਾਜਿਆ ਧਾਤੂ ਪੰਜ ਰਲਾਏ ਧਾਤੂ ਪੰਜ ਰਲਾਏ ਕੂੜਾ ਪਾਜਿਆ ਭਾਂਡਾ ਆਨਗ ਰਾਸ ਜਾਂ ਤਿਸ ਭਾਵ ਸੀ ਪਰਮ ਜੋਤ ਜਗਾਏ ਵਾਜਾ ਵਾਵਸੀ ਮਨੋ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ ਮਨ ਅੰਧੇ ਉਂਦੇ ਕਵਲ ਦਿਸਨ ਖਰੇ ਕਰੂਪ ਇੱਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ ਇੱਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਨੰਤ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਾਰ ਅਖਰ ਕਾ ਭਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ ਸੋ ਬ੍ਰਹਮਨ ਜੋ ਬਿੰਦੈ ਬ੍ਰਹਮ ਜਾਪ ਤਪ ਸੰਜਮ ਕਮਾਵੇ ਕਰਮ ਸੀਲ ਸੰਤੋਖਾ ਰੱਖੇ ਧਰਮ ਬੰਧਨ ਤੋੜੇ ਹੋਵੇ ਮੁਕਤ ਸੋਈ ਬ੍ਰਹਮਨ ਪੂਜਨ ਜੁਗਤ ਖੱਤਰੀ ਸੋ ਜੋ ਕਰਮਾ ਕਸੂਰ ਪੁੰਨ ਦਾਨ ਕਾ ਕਰੇ ਸਰੀਰ ਖੇਤ ਪਛਾਣੇ ਬੀਜੇ ਦਾਨ ਸੋ ਖੱਤਰੀ ਦਰਗੇ ਪ੍ਰਵਾਨ ਲੱਭ ਲੋਭ ਜੇ ਕੂੜ ਕਮਾਵੇ ਆਪਣਾ ਕੀਤਾ ਆਪੇ ਪਾਵੇ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਸਮਾਲ ਸਭਨੇ ਘਟੀ ਸਹੋ ਵਸੈ ਸਹਿਬਿਨ ਘਟ ਨਾ ਕੋਏ ਨਾਨਕ ਤੇ ਸੁਹਾਗਨੀ ਜਿਨ੍ਹਾਂ ਗੁਰਮੁਖ ਪ੍ਰਗਟ ਹੋਏ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ ਨਾਲ ਕਿਰਾੜਾ ਦੋਸਤੀ ਕੂੜੇ ਕੂੜੀ ਪਾਏ ਮਰਨਾ ਜਾਪੇ ਮੂਲਿਆ ਆਵੇ ਕਿਤੇ ਥਾਏ ਗਿਆਨ ਹੀਨ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਨੂ ਕੱਲੇ ਉੱਠੀ ਚੱਲੇ ਸਾਧ ਨਾਹੀ ਇਹ ਵੇਹੀ ਗੱਲ ਹੈ ਰਾਮ ਝੁਰੇ ਦਲ ਮੇਲ ਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀ ਹੈ ਮੰਤਨ ਜੋ ਜੇ ਅਪਾਰ ਸੀਤਾ ਲੈ ਗਿਆ ਦਹਿ ਸਰੋ ਲਛਮਣ ਮੋਹ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾ ਪਿਉ ਥਾਪ ਮਨ ਮੈਂ ਝੂਰੇ ਰਾਮ ਚੰਦ ਸੀਤਾ ਲਛਮਣ ਜੋਗ ਹਨਵੰਤਰਿਆ ਰਾਧਿਆ ਆਇਆ ਕਰ ਸੰਜੋਗ ਭੂਲਾ ਦੈਤ ਨ ਸਮਝ ਆਈ ਤਿਨ ਪ੍ਰਭ ਕੀਏ ਕਾਮ ਨਾਨਕ ਵੇ ਪਰਵਾਹੋ ਸੋ ਕਿਰਤ ਨ ਮਿਟਾਈ ਰਾਮ ਲਾਹੌਰ ਸਹਿਰ ਜਹਿਰ ਕਹਿਰ ਸਵਾ ਪਹਿਰ ਮਹੱਲਾ ਤੀਜਾ ਲਾਹੌਰ ਸਹਿਰ ਅੰਮ੍ਰਿਤਸਰ
ਸਿਫਤੀ ਦਾ ਘਰ ਮਹੱਲਾ ਪਹਿਲਾ। ਉਦੋਂ ਸਾਹੇ ਕਿਆ ਨਿਸ਼ਾਨੀ ਤੋਟ ਨਾ ਆਵੇ ਅੰਨੀ, ਉਦੋਂ ਸੀ ਘਰੇ ਹੀ ਬੁੱਠੀ ਕੂੜੇ ਰੰਨੀ ਧੰਮੀ। ਸੱਤੀ ਰੰਨੀ ਘਰੇ ਸਿਆਪਾ ਰੋਵਨ ਕੂੜੀ ਕੰਮੀ, ਜੋ ਲੇਵੈ ਸੋ ਦੇਵੈ ਨਾਹੀ ਖੱਟੇ ਦਮ ਸਹੰਮੀ। ਪੱਬਰ ਤੂੰ ਹਰੀਆਵਲਾ ਕਵਲਾ ਕੰਚਨ ਵਨ, ਕਹਿ ਦੋ ਖੜੇ ਸੜਿਓ ਹੇ ਕਾਲੀ ਹੋਈਆ ਦੇਹੁਰੀ, ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗ ਜਿਤ ਡਿੱਠੇ ਤਨ ਪਰ ਫੁੜੈ ਚੜੇ ਚਵਗਨ ਵਨ। ਰਾਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ, ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ। ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਏ, ਨਾਨਕ ਕਿਸ ਨੂੰ ਆਖੀਐ ਵਿਨ ਪੁੱਛਿਆ ਹੀ ਲੈ ਜਾਏ। ਦੋਸ ਨਾ ਦੇਹੋ ਰਾਏ ਨੂੰ ਮਤ ਚੱਲੇ ਜਾਂ ਬੁੱਢਾ ਹੋਵੈ, ਗੱਲਾਂ ਕਰੇ ਘਨੇਰੀਆਂ ਤਾਂ ਅੰਨੇ ਪਵਨਾ ਖਾਤੀ ਟੋਵੈ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ। ਸਲੋਕ ਮਹੱਲਾ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਭਿਆਗਤ ਇਹ ਨਾ ਆਖੀਐ ਜਿਨਕੈ ਮਨ ਮੈਂ ਭਰਮ, ਤਿਨਕੈ ਦਿੱਤੈ ਨਾਨਕਾ ਤੇਹੋ ਜਿਹਾ ਧਰਮ। ਆਪੈ ਨਿਰੰਜਨ ਪਰਮ ਪਦ ਤਾਕਾ ਭੀਖਕ ਹੋਏ, ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ। ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖਚਾਰ, ਨਵਾਂ ਖੰਡਾ ਵਿੱਚ ਜਾਣੀਆ ਆਪਣੇ ਚੱਜ ਵਿਚਾਰ। ਬ੍ਰਹਮਣ ਕੈਲੀ ਕਾਤ ਕੰਜਕਾ ਅਨਚਾਰੀ ਕਾ ਧਾਨ, ਫਿਟਕ ਫਿਟਕਾ ਕੋਟ ਬਦੀਆ ਸਦਾ ਸਦਾ ਅਭਿਮਾਨ। ਪਾਹੇ ਤੇ ਜਾਹੇ ਵੀਸਰ ਨਾਨਕਾ ਇੱਕ ਨਾਮ, ਸਭ ਬੁੱਧੀ ਜਾਲੀ ਹੈ ਇੱਕ ਰਹੇ ਤਤ ਗਿਆਨ। ਮਾਥੇ ਜੋ ਤੁਰ ਲਿਖਿਆ ਸੋ ਮੇਟ ਨ ਸਕੈ ਕੋਏ, ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੂੰ ਨਦਰ ਹੋਏ। ਜਿਨੀ ਨਾਮ ਵਿਸਾਰਿਆ ਕੂੜੇ ਲਾਲਚ ਲੱਗ, ਧੰਦਾ ਮਾਇਆ ਮੋਹਨੀ ਅੰਤਰ ਤਿਸਨਾ ਅੱਗ। ਜਿਨ੍ਹਾਂ ਵੇਲ ਨ ਤੂੰਬੜੀ ਮਾਇਆ ਠੱਗੇ ਠੱਗ, ਮਨਮੁਖ ਬਨ ਚਲਾਈ ਇਹ ਨਾ ਮਿਲਹੀ ਵਗ ਸੱਗ। ਆਪ ਭੁਲਾਏ ਭੁੱਲੀਐ ਆਪੇ ਮਿਲ ਮਿਲਾਏ, ਨਾਨਕ ਗੁਰਮੁਖ ਛੁੱਟੀਐ ਜੇ ਚੱਲੈ ਸਤਿਗੁਰ ਭਾਏ। ਸਾ ਲਾਹੀ ਸਾ ਲਾਹ ਨਾ ਪੀ ਸੱਚਾ ਸਾ ਲਾਹੇ, ਨਾਨਕ ਸੱਚਾ ਏਕ ਦਰ ਬੀਬਾ ਪਰ ਹਰ ਆਹੇ। ਨਾਨਕ ਜਹਿ ਜਹਿ ਮੈਂ ਫਿਰੋ ਤਹਿ ਤਹਿ ਸਾਚਾ ਸੋਏ, ਜਹਿ ਦੇਖਾ ਤਹਿ ਏਕ ਹੈ ਗੁਰਮੁਖ ਪ੍ਰਗਟ ਹੋਏ। ਦੁੱਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ, ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ। ਨਾਨਕ ਹਉ ਹਉ ਕਰਤੇ ਖੱਪ ਮੂਏ, ਖੂਹਨ ਲੱਖ ਅਸੰਖ, ਸਤਿਗੁਰ ਮਿਲੈ ਸੋ ਉਭਰੈ ਸੱਚੇ ਸ਼ਬਦ ਅਲੰਖ। ਜਿੰਨਾ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ, ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ, ਸੇ ਜਨ ਨਿਰਮਲ ਉਜਲੈ ਜੇ ਗੁਰਮੁਖ ਨਾਮ ਸਮਾਏ। ਨਾਨਕ ਹੋਰ ਪਤ ਸਾਹੀਆਂ ਕੂੜੀਆਂ, ਨਾਮ ਰਤੇ ਪਾਤਸ਼ਾਹ ਜਿਉਂ ਪੁਰਖੈ ਕਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ। ਬਹੁ ਰਸ ਸਾਲ ਨੇ ਸੋ ਵਾਰ ਦੀ, ਖੱਟ ਰਸ ਮੀਠੈ ਪਾਏ, ਤਿਉਂ ਬਾਣੀ ਭਗਤ ਸਲਾਹਾਂ ਦੇ ਹਰ ਨਾਮੇ ਚਿੱਤ ਲਾਏ, ਮਨ ਤਨ ਧਨ ਆਗੇ ਰਾਖਿਆ ਸਿਰ ਵੇਚਿਆ ਗੁਰ ਆਗੇ ਜਾਏ। ਪੈ ਭਗਤੀ ਭਗਤ ਬਹੁ ਲੋਚ ਦੇ, ਪ੍ਰਭ ਲੋਚਾ ਪੁਰ ਮੇ ਲਾਏ, ਹਰ ਪ੍ਰਭ ਵੇ ਪ੍ਰਵਾਹੋ ਹੈ ਕਿਤ ਖਾਧੇ ਤਿਪਤਾਏ। ਸਤਿਗੁਰ ਕੈ ਭਾਣੇ ਜੋ ਚੱਲੈ ਤਿਪਤਾਸੇ ਹਰ ਗੁਣ ਗਾਏ, ਧਨ ਧਨ ਕਲਯੁਗ ਨਾਨਕਾ ਜੇ ਚੱਲੈ ਸਤਿਗੁਰ ਭਾਏ। ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰਤਾਰ, ਤਿਗ ਤਿੰਨਾ ਕਾ ਜੀਵਿਆ ਕਿਤੇ ਆਏ ਸੰਸਾਰ, ਗੁਰਮਤੀ ਪਉ ਮਨ ਪਾਵੈ ਤਾਂ ਹਰ ਰਸ ਲੱਗੇ ਪਿਆਰ, ਨਾਉ ਮਿਲੈ ਤੁਰ ਲਿਖਿਆ ਜਨ ਨਾਨਕ ਪਾਰੇ ਉਤਾਰ। ਮਾਇਆ ਮੋਹੇ ਜਗ ਭਰਮਿਆ ਕਰ ਮੁਸੈ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਰ ਲਇਆ ਮਨਮੁਖ ਅੰਧਾ ਲੋਏ, ਗਿਆਨ ਖੜਗ ਪੰਚ ਦੂਤ ਸੰਗਾਰੇ ਗੁਰਮਤ ਜਾਗੈ ਸੋਏ। ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਏ, ਨਾਮਹੀਨ ਨਕਟੇ ਫਿਰੈ ਬਿਨ ਨਾਵੈ ਬਹਿਰੋਏ,
ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮੇਟ ਨ ਸਕੈ ਕੋਇ। ਗੁਰਮੁਖਾਂ ਹਰਤਨ ਖਟਿਆ ਗੁਰ ਕਾ ਸ਼ਬਦ ਵਿਚਾਰ, ਨਾਮ ਪਦਾਰਥ ਪਾਇਆ ਟੁੱਟ ਪਰੇ ਭੰਡਾਰ। ਹਰ ਗੁਣ ਬਾਣੀ ਉਚਰੈ ਅੰਤ ਨ ਪਾਰਾ ਵਾਰ, ਨਾਨਕ ਸਭ ਕਾਰਨ ਕਰਤਾ ਕਰੇ ਵੇਖੈ ਸਿਰਜਣਹਾਰ। ਗੁਰਮੁਖ ਅੰਤਰ ਸਹਿਜੈ ਮਨ ਚੜਿਆ ਦਸਵੇਂ ਆਕਾਸ, ਤਿਥੈ ਊਂਗ ਨ ਭੁੱਖ ਹੈ ਹਰਿ ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿਥੈ ਆਤਮ ਰਾਮ ਪ੍ਰਗਾਸ। ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ, ਇੱਕ ਉਪਜੈ ਇੱਕ ਬਿਨ ਸਜਾਹੇ ਹੁਕਮੈ ਆਵੈ ਜਾਏ। ਜੰਮਨ ਮਰਨ ਨ ਚੁੱਕੈ ਰੰਗ ਲੱਗਾ ਦੂਜੈ ਪਾਏ, ਬੰਧਨ ਬੰਧ ਪਵਾਈ ਅਨ ਕਰਨਾ ਕਛੂ ਨਾ ਜਾਏ। ਜਿਨ ਕੋ ਕਿਰਪਾ ਧਾਰੀ ਅਨ ਤਿੰਨਾ ਸਤਿਗੁਰ ਮਿਲਿਆ ਆਏ, ਸਤਿਗੁਰ ਮਿਲੈ ਉਲਟੀ ਭਈ ਮਰ ਜੀਵਿਆ ਸਹਿਜ ਸੋ ਪਹਾਏ। ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ, ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ। ਕੀਤਾ ਕਰਤਿਆਂ ਬਿਰਥਾ ਗਇਆ ਇੱਕ ਤਿਲ ਥਾਏ ਨਾ ਪਾਈ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ। ਬਿਨ ਸਤਿਗੁਰੂ ਜਮਕਾਲ ਨਾ ਛੋਡਈ ਦੂਜੈ ਭਾਏ ਖੋਵਾਈ। ਜੋ ਬਣ ਜਾਂਦਾ ਨਦਰ ਨਾ ਆਵਈ ਜਰ ਪਹੁੰਚੈ ਆਈ, ਜਰ ਪਹੁੰਚੈ ਮਰ ਜਾਈ। ਪੁੱਤ ਕਲਤ ਮੋਹਿਤ ਹੈ ਤਬੇਲੀ ਕੋ ਨਾ ਸਿਖਾਈ। ਜੋ ਬਣ ਜਾਂਦਾ ਨਦਰ ਨਾ ਆਵਈ ਜਰ ਪਹੁੰਚੈ ਮਰ ਜਾਈ, ਪੁੱਤ ਕਲਤ ਮੋਹਿਤ ਹੈ ਤਬੇਲੀ ਕੋ ਨਾ ਸਿਖਾਈ। ਸਤਿਗੁਰ ਸੇਵੈ ਸੋ ਸੁਖ ਪਾਏ ਨਾਉ ਵਸੈ ਮਨ ਆਈ। ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ, ਮਨਮੁਖ ਨਾਮ ਨਾ ਚੇਤਨੀ ਬਿਨ ਨਾਵੈ ਦੁਖ ਰੋਏ। ਆਤਮਾ ਰਾਮ ਨਾ ਪੂਜਨੀ ਦੂਜੈ ਕਿਉਂ ਸੁਖ ਹੋਏ, ਹਉਮੈ ਅੰਤਰ ਮੈਲ ਹੈ ਸ਼ਬਦ ਨ ਕਾਢੇ ਥੋਏ। ਨਾਨਕ ਬਿਨ ਨਾਵੇ ਮੈਲਿਆ ਮੋਏ ਜਨਮ ਪਦਾਰਥ ਖੋਏ, ਮਨਮੁਖ ਬੋਲੇ ਅੰਦੁਲੇ ਤਿਸਮੈ ਅਗਨੀ ਕਾ ਵਾਸ। ਬਾਣੀ ਸੁਰਤ ਨਾ ਬੁੱਝਣੀ ਸ਼ਬਦ ਨ ਕਰੇ ਪ੍ਰਗਾਸ, ਉਹਨਾਂ ਆਪਣੇ ਅੰਦਰ ਸੁੱਧ ਨਹੀਂ ਗੁਰਬਚਨ ਨ ਕਰੇ ਵਿਸਾਸ। ਗਿਆਨੀ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵ ਸਦਾ ਵਿਗਾਸ, ਹਰ ਗਿਆਨੀਆਂ ਕੀ ਰੱਖਦਾ ਹਉ ਸਦ ਬਲਿਹਾਰੀ ਤਾਸ। ਗੁਰਮੁਖ ਜੋ ਹਰ ਸੇਵੰਦੇ ਜਨ ਨਾਨਕ ਤਾ ਕਾ ਦਾਸ, ਮਾਇਆ ਭੈ ਅੰਗਮ ਸਰਪ ਹੈ ਜਗ ਘੇਰਿਆ ਬਿਖ ਮਾਏ, ਬਿਖ ਕਾ ਮਾਰਨ ਹਰ ਨਾਮ ਹੈ ਗੁਰ ਗਰੜ ਸ਼ਬਦ ਮੁਖ ਪਾਏ। ਜਿਨ ਕਾ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਮਿਲ ਸਤਿਗੁਰ ਨਿਰਮਲ ਹੋਇਆ ਬਿਖ ਹੋਮੇ ਗਇਆ ਬੇਲਾਏ। ਗੁਰਮੁਖਾਂ ਕੇ ਮੁਖ ਉਜਲੈ ਹਰ ਦਰਗੇ ਸੋਭਾ ਪਾਏ, ਜਨ ਨਾਨਕ ਸਦਾ ਕੁਰਬਾਨ ਤਿੰਨ ਜੋ ਚਾਲਹਿ ਸਤਿਗੁਰ ਭਾਏ। ਸਤਿਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੇ ਹਰ ਲਿਵਲਾਏ, ਨਿਰਵੈਰੇ ਨਾਲ ਵੈਰ ਰਚਾਇੰਦਾ ਆਪਣੇ ਕਰ ਲੂਕੀ ਲਾਏ। ਅੰਤਰ ਕ੍ਰੋਧ ਹੰਕਾਰ ਹੈ ਅਣਦਿਨ ਜਲੇ ਸਦਾ ਦੁਖ ਪਾਏ, ਕੂੜ ਬੋਲ ਬੋਲ ਨਿਤ ਭੌਕ ਦੇ ਬਿਖ ਖਾਧੇ ਦੂਜੇ ਭਾਏ। ਬਿਖ ਮਾਇਆ ਕਾਰਨ ਭਰਮ ਦੇ ਫਿਰ ਘਰ ਘਰ ਪਤ ਗਵਾਏ, ਬੇਸਵਾ ਕੇਰੇ ਪੂਤ ਜਿਉਂ ਪਿਤਾ ਨਾਮ ਤਿਸ ਜਾਏ। ਹਰ ਹਰ ਨਾਮ ਨਾ ਚੇਤਨੀ ਕਰਤੇ ਆਪ ਖੋਵਾਏ, ਹਰ ਗੁਰਮੁਖ ਕਿਰਪਾ ਧਾਰੀ ਅਨ ਜਨ ਵਿਛੜੇ ਆਪ ਮਿਲਾਏ। ਜਨ ਨਾਨਕ ਤਿਸ ਬਲਿਹਾਰ ਨੈ ਜੋ ਸਤਿਗੁਰ ਲਾਗੇ ਪਾਏ, ਨਾਮ ਲੱਗੇ ਸੇ ਊਬ ਰਹਿ ਬਿਨ ਨਾਵੈ ਜਮ ਪੁਰ ਜਾਹੇ, ਨਾਨਕ ਬਿਨ ਨਾਵੈ ਸੁਖ ਨਹੀਂ ਆਏ ਗਏ ਪਛਤਾਹੇ। ਚਿੰਤਾ ਤਾਵਤ ਰਹਿ ਗਏ ਤਾ ਮਨ ਭਇਆ ਆਨੰਦ, ਗੁਰਪ੍ਰਸਾਦੀ ਬੁੱਝੀ ਹੈ ਸਾ ਤਨ ਸੁਤੀ ਨਚਿੰਦ। ਜਿਨ ਕੋ ਪੂਰਬ ਲਿਖਿਆ ਤਿੰਨਾਂ ਭੇਟਿਆ ਗੁਰ ਗੋਬਿੰਦ, ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ। ਸਤਿਗੁਰ ਸੇਵਨੇ ਆਪਣਾ ਗੁਰ ਸ਼ਬਦੀ ਵਿਚਾਰ, ਸਤਿਗੁਰ ਕਾ ਭਾਣਾ ਮਨ ਲੈਣ ਹਰ ਨਾਮ ਰੱਖੇ ਉਰਤਾਰ। ਇੱਥੇ ਉੱਥੇ ਮੰਨੀਅਨ ਹਰ ਨਾਮ ਲੱਗੇ ਵਾਪਾਰ, ਗੁਰਮੁਖ ਸ਼ਬਦ ਸੀ ਜਾਪਦੇ ਤਿਤ ਸਾਚੇ ਦਰਬਾਰ। ਸੱਚਾ ਸੌਦਾ ਖਰਚ ਸਾਚੇ ਅੰਤਰ ਪ੍ਰਿਮ ਪਿਆਰ, ਜਮਕਾਲ ਨੇੜ ਨਾ ਆਵਈ ਆਪ ਬਖਸੇ ਕਰਤਾਰ। ਨਾਨਕ ਨਾਮ ਰਤੇ ਸੇ ਧਨਵੰਤ ਹੈਨ ਨਿਰ ਧਨ ਹੋਰ ਸੰਸਾਰ, ਜਨ ਕੇ ਟੇਕ ਹਰ ਨਾਮ ਹਰ ਬਿਨ ਨਾਵੈ ਠਵਰ ਨਾ ਠਾਓ, ਗੁਰਮਤੀ ਨਾਉ ਮਨ ਵਸੈ ਸਹਿਜੇ ਸਹਿਜ ਸਮਾਉ। ਵੱਡ ਭਾਗੀ ਨਾਮ ਤੇ ਆਇਆ ਅਹਿਨ ਸਲਾਗਾ ਭਾਵ, ਜਨ ਨਾਨਕ ਮੰਗੇ ਧੂੜ ਤਿੰਨ ਹਉ ਸਾਧ ਕੁਰਬਾਣੇ ਜਾਵ। ਲੱਖ ਚੁਰਾਸੀ ਮੇਦ ਨੀ ਤਿਸ ਨਾ ਜਲਤੀ ਕਰੇ ਪੁਕਾਰ, ਇਹੋ ਮੋਹ ਮਾਇਆ ਸਭ ਪਸਰਿਆ ਨਾਲ ਚਲੇ ਨਾ ਅੰਤੀ ਵਾਰ।
ਬਿਨ ਹਰ ਸਾਂਤ ਨ ਆਵੈ ਕਿਸੇ ਆਗੇ ਕਰੀ ਪੁਕਾਰ। ਵਡਭਾਗੀ ਸਤਿਗੁਰ ਪਾਇਆ ਬੂਝਿਆ ਬ੍ਰਹਮ ਵਿਚਾਰ, ਤਿਸਨਾ ਅਗਨ ਸਭ ਬੁਝ ਗਈ ਜਨ ਨਾਨਕ ਹਰ ਉਰ ਧਾਰ। ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ ਲੈ ਹੋ ਪਾਪੀ ਵੱਡ ਗੁਨਹਗਾਰ। ਹਰ ਜੀਓ ਲੇਖੇ ਵਾਰ ਨ ਆਵਈ ਤੂੰ ਬਖਸ ਮਿਲਾਵਨ ਹਾਰ। ਗੁਰ ਤੁਠੇ ਹਰ ਪ੍ਰਭ ਮੇਲਿਆ ਸਭ ਕਿਲਵਿਖ ਕੱਟ ਵਿਕਾਰ, ਜਿਨ੍ਹਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿੰਨ ਜੈਕਾਰ। ਵਿਛੜ ਵਿਛੜ ਜੋ ਮਿਲੈ ਸਤਿਗੁਰ ਕੇ ਪੈ ਭਾਏ, ਜਨਮ ਮਰਨ ਨਿਹਚਲ ਬੈ ਗੁਰਮੁਖ ਨਾਮ ਧਿਆਏ। ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਭਨ, ਨਾਨਕ ਲਾਲ ਅਮੋਲਕਾ ਗੁਰਮੁਖ ਖੋਜ ਲਹਨ। ਮਨਮੁਖ ਨਾਮ ਨ ਚੇਤਿਓ ਤਿਗ ਜੀਵਨ ਤਿਗ ਵਾਸ, ਜਿਸ ਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਤਾਸ। ਇਹੋ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੈ ਕਰਵਾਸ, ਮਨਮੁਖੀਆ ਦੁਹਾਗ ਨੀ ਆਵਣ ਜਾਣ ਮੁਹਿਆਸ। ਗੁਰਮੁਖ ਨਾਮ ਸੁਹਾਗ ਹੈ ਮਸਤਕ ਮਨੀ ਲਿਖਿਆਸ, ਹਰ ਹਰ ਨਾਮ ਉਰ ਧਾਰਿਆ ਹਰ ਹਿਰਦੇ ਕਮਲ ਪ੍ਰਗਾਸ। ਸਤਿਗੁਰ ਸੇਵਨ ਆਪਣਾ ਹਉ ਸਦ ਬਲਿਹਾਰੀ ਤਾਸ, ਨਾਨਕ ਤਿੰਨ ਮੁਖ ਉਜਲੈ ਜਿਨੇ ਅੰਤਰ ਨਾਮ ਪ੍ਰਗਾਸ। ਸ਼ਬਦ ਮਰੇ ਸੋਈ ਜਨ ਸਿਜੈ ਬਿਨ ਸ਼ਬਦੇ ਮੁਕਤ ਨਾ ਹੋਈ, ਭੇਖ ਕਰੇ ਬਹੁ ਕਰਮ ਵਿਗੁਤੈ ਭਾਜ ਦੂਜੈ ਪਰਜ ਵਿਗੋਈ। ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ ਸੌ ਲੋਚੈ ਕੋਈ, ਹਰ ਕਾ ਨਾਉ ਅਤਿ ਵਾਢੀ ਊਚਾ ਊਚੀ ਹੂੰ ਊਚਾ ਹੋਈ, ਅਪੜ ਕੋਏ ਨਾ ਸਕੈ ਜੇ ਸੌ ਲੋਚੈ ਕੋਈ। ਮੁਖ ਸੰਜਮ ਹਸ਼ਾ ਨਾ ਹੋਵੈ ਕਰ ਭੇਖ ਭਵੈ ਸਭ ਕੋਈ, ਗੁਰ ਕੀ ਪੌੜੀ ਜਾਏ ਚੜੇ ਕਰਮ ਪ੍ਰਾਪਤ ਹੋਈ। ਅੰਤਰੇ ਆਏ ਵਸੇ ਗੁਰ ਸ਼ਬਦ ਵਿਚਾਰੈ ਕੋਏ, ਨਾਨਕ ਸ਼ਬਦ ਮਰੇ ਮਨ ਮਾਨੀਐ ਸਾਚੇ ਸਾਚੀ ਸੋਏ। ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ, ਮੇਰਾ ਮੇਰਾ ਕਰਦੇ ਪਚ ਮੋਏ ਹੋਮੇ ਕਰਤ ਵੀ ਹਾਏ। ਮਨ ਮੁਖਾਂ ਉਰਵਾਰ ਨਾ ਪਾਰ ਹੈ ਅੱਧ ਵਿੱਚ ਰਹੇ ਲਪਟਾਏ, ਜੋ ਤੁਰ ਲਿਖਿਆ ਸੋ ਕਮਾਵਨਾ ਕਰਨਾ ਕਛੂ ਨਾ ਜਾਏ। ਗੁਰਮਤਿ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੋ ਪਾਏ, ਨਾਨਕ ਸਤਿਗੁਰ ਬੋਹਿਥੈ ਵੱਡ ਭਾਗੀ ਚੜੇ ਤੇ ਭਉਜਲ ਪਾਰ ਲੰਘਾਏ। ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ, ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੇ ਉਰ ਧਾਰ। ਤਿਸਨਾ ਬੁੱਝੈ ਤਿਪਤ ਹੋਏ ਹਰ ਕੈ ਨਾਇ ਪਿਆਰ, ਨਾਨਕ ਗੁਰਮੁਖ ਪਾਈ ਐ ਹਰੇ ਆਪਣੀ ਕਿਰਪਾ ਧਾਰ। ਬਿਨ ਸ਼ਬਦੇ ਜਗਤ ਬਰਲਿਆ ਕਹਿ ਨਾ ਕਛੂ ਨਾ ਜਾਏ, ਹਰ ਰੱਖੇ ਸੇ ਉਭਰੇ ਸ਼ਬਦ ਰਹੇ ਲਿਵਲਾਏ। ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਏ, ਹੋਮ ਜਗ ਸਭ ਤੀਰਥਾਂ ਪੜ ਪੰਡਿਤ ਥੱਕੇ ਪੁਰਾਨ, ਬਿਖ ਮਾਇਆ ਮੋਹ ਨ ਮਿਟਾਈ ਵਿੱਚ ਹੋਮੈ ਆਵਣ ਜਾਨ। ਸਤਿਗੁਰ ਮਿਲੈ ਮਲ ਉਤਰੀ ਹਰ ਜਪਿਆ ਪੁਰਖ ਸੋ ਜਾਨ, ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਧ ਕੁਰਬਾਨ। ਮਾਇਆ ਮੋਹ ਬਹੁ ਚਿਤ ਵਧੇ ਬਹੁ ਆਸਾ ਲੋਭ ਵਿਕਾਰ, ਮਨ ਮੁਖ ਅਸਥਿਰ ਨਾ ਥੀਐ ਮਰ ਬਿਨ ਸਜਾਏ ਖਿਨਵਾਰ। ਵੱਡ ਭਾਗ ਹੋਵੈ ਸਤਿਗੁਰ ਮਿਲੈ ਹੋਮੈ ਤਜੇ ਵਿਕਾਰ, ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ। ਬਿਨ ਸਤਿਗੁਰ ਭਗਤ ਨ ਹੋਵੈ ਨਾਮ ਨਾ ਲੱਗੇ ਪਿਆਰ, ਜਨ ਨਾਨਕ ਨਾਮ ਆਰਾਧਿਆ ਗੁਰ ਕੈ ਹੇਤ ਪਿਆਰ। ਲੋਭੀ ਕਾ ਵੇਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ, ਅੰਤਕਾਲ ਤਿੱਥੈ ਧੋਹੈ ਜਿੱਥੈ ਹੱਥ ਨਾ ਪਾਏ। ਮਨ ਮੁਖ ਸੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ,
मोह काले तिन लोभियां जासन जन्म गवाए सत संगत हर मेल प्रभ हर नाम वसै मन आए जन्म मरण की मल उतरै जन नानक हर गुण गाए तुर हर प्रभ करते लिखिया सो मेट ना ना जाए जियो पिंड सब तिसदा प्रतपाल करे हर राय चुगल निंदक भुखे रोल मोए इन हाथ ना की थाऊ पाए बाहर पाखंड सब कर्म करे मन हृदय कपट कमाए खेत शरीर जो बीजी आए सो अंत खलोवा आए नानकी प्रभ बेनती हर भावै बख्श मिलाए मन आवन जान न सुजाई न सुजे दरबार माया मोहे पलेटिया अंतर अग्ञान गुबार तब नर सुता जागया सिर डांड लगा बहु पार गुरमुखां करां उपर हर चेतिया से पाए न मोख दुवार नानका पोहे उदरे सब कुटंब तरे परवार शब्द मरे सो मुआ जापै गुर प्रसादी हर रस त्रापै हर दरगे गुर शब्द सीन जापै बिन शब्दे मुआ है सब कोय मनमुख मुआ अपना जन्म खोए हर नाम न चेतै अंत दुख रोए नानकर्ता करे सो होए गुरमुख बुढ़ै कदे नाही जिन्ना अंतर सुरत ज्ञान सदा सदा हर गुण रवै अंतर सहज त्यान ओए सदा आनंद बबेक रहे दुख सुख एक समान तिन्ना नदरी इको आया सब आत्म राम पछान मनमुख बालक बिरद समान है जिन्ना अंतर हर सुरत नाही विच होमे कर्म कमावदे सब धर्म राय कै जाही गुरमुख हशे निर्मले गुर कै शब्द सो पाए उन्हां मैल पतंग न लगाई जे चलन सतगुरु पाए मनमुख झूठ न उतरे जे सौ धोवन पाए नानक गुरमुख मेले अन गुर कै अंक समाए बुरा करे सो केहा सिजै अपने रोहे आपे ही दजै मनमुख कमला रगड़े लुजै गुरमुख होए तिस सब किश सुजै नानक गुरमुख मन स्यों लुजै जिन्ना सतगुर पुरख न सेवेओ शब्द न कीतो विचार ओए मानस जून न आखियन पशु ढोर गावार उन्हां अंतर ज्ञान न ध्यान है हर सौ प्रीत न प्यार मनमुख मोए विकार मैं मर जम्मै वारो वार जीवंदिया नू मिले सो जीव दे हर जग जीवन उरतार नानक गुरमुख सोहने तित सचै दरबार हर मंदिर हर साजिया हर वसै जिस नाल गुरमति हर पाया माया मोह पर जाल हर मंदिर वसदे अनेक है नाव निध नाम समाल धन भगवंती नानका जिन्ना गुरमुख लद्दा हर पाल वड भागीगढ़ मंदिर खोजिया हर हिरदे पाया नाल मनमुख दह दिस फिर रहे अत तिसना लोभ विकार माया मोह न चुकाई मर जम्मे वारो वार सतगुर सेव सुख पाया अत तिसना तज विकार जन मरण का दुख गया जन नानक शब्द विचार हर हर नाम त्याए मन हर दरगे पावह मान किल विख पाप सब कटी है होमै चुकै गुमान गुरमुख कमल विगसेया सब आत्म ब्रह्म पछान हर हर किरपा धार प्रभ जन नानक जप हर नाम तनासरी तनवंती जानिए भाई जा सतगुर की कार कमाए तन मन सौंपै जी सौ भाई लय हुक्म फिराओ जह बैसावे बैसे भाई जह भेजे तह जाओ एवड़ धन होर को नहीं भाई जेवड़ सचा नाव
ਸਦਾ ਸੱਚੇ ਕੇ ਗੁਣ ਗਾਵਾਂ ਭਾਈ, ਸਦਾ ਸੱਚੈ ਕੈ ਸੰਗ ਰਹਾਉ, ਪਹਿਨਣ ਗੁਣ ਚੰਗਿਆਈਆਂ ਭਾਈ, ਆਪਣੀ ਪੱਤ ਕੇ ਸਾਧ ਆਪੇ ਖਾਏ, ਤਿਸਕਾ ਕਿਆ ਸਲਾਹੀ ਹੈ ਭਾਈ, ਦਰਸ਼ਨ ਕਉ ਬਲ ਜਾਏ, ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ, ਕਰਮ ਮਿਲੇ ਤਾਂ ਪਾਏ, ਇੱਕ ਹੁਕਮ ਮਨ ਨਾ ਜਾਣਨੀ ਭਾਈ, ਦੂਜੇ ਭਾਏ ਫਿਰ ਆਏ, ਸੰਗਤ ਢੋਈ ਨਾ ਮਿਲੈ ਭਾਈ, ਬੈਸਨ ਮਿਲੇ ਨਾ ਥਾਉ, ਨਾਨਕ ਹੁਕਮ ਤਿੰਨਾਂ ਮਨਾਏ ਸੀ ਭਾਈ, ਜਿਨ੍ਹਾਂ ਤੁਰੇ ਕਮਾਇਆ ਨਾਉ, ਤਿੰਨ ਵਿਟੋਂ ਹੋ ਵਾਰਿਆ ਭਾਈ, ਤਿੰਨ ਕੋ ਸਦ ਬਲਿਹਾਰੈ ਜਾਉ, ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਾਗਨ, ਅਣ ਦਿਨ ਸੇਵਨ ਗੁਰ ਆਪਣਾ, ਅਣ ਦਿਨ ਅਣਦ ਰਹਨ, ਨਾਨਕ ਸੇ ਮੋਹ ਸੋਹਣੇ ਸੱਚੇ ਦਰ ਦੇ ਸਨ, ਮੁਖ ਸੱਚੇ ਸੱਚ ਦਾੜੀਆਂ, ਸੱਚ ਬੋਲੈ ਸੱਚ ਕਮਾਹੇ, ਸੱਚਾ ਸ਼ਬਦ ਮਨ ਵਸਿਆ, ਸਤਿਗੁਰ ਮਾਹੇ ਸਮਾਹੇ, ਸੱਚੀ ਰਾਸੀ ਸੱਚ ਧਨ ਉੱਤਮ ਪਦਵੀ ਪਾਹੇ, ਸੱਚ ਸੁਣੇ ਸੱਚ ਮਨ ਲੈਣ, ਸੱਚੀ ਕਾਰ ਕਮਾਹੇ, ਸੱਚੇ ਦਰਗੇ ਬੈਸਨਾ ਸੱਚੇ ਮਾਹੇ ਸਮਾਹੇ, ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ, ਮਨ ਮੁਖ ਭੁੱਲੈ ਜਾਹੇ, ਬਾਬੀਹਾ ਪ੍ਰਿਉ ਪ੍ਰਿਉ ਕਰੇ ਜਲ ਨਿਧ ਪ੍ਰੇਮ ਪਿਆਰ, ਗੁਰ ਮਿਲੈ ਸੀਤਲ ਜਲ ਪਾਇਆ, ਸਭ ਦੁੱਖ ਨਿਵਾਰਨ ਹਾਰ, ਤਿਸ ਚੁੱਕੇ ਸਹਿਜ ਉਪਜੈ ਚੁੱਕੈ ਕੂਕ ਪੁਕਾਰ, ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰੱਖੋ ਉਰਤਾਰ, ਬਾਬੀਹਾ ਤੂੰ ਸੱਚ ਚਾਉ ਸੱਚੇ ਸੌ ਲਿਵ ਲਾਏ, ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਅਲਾਏ, ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਏ, ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੈ ਸਹਿਜ ਸੋ ਭਾਏ, ਜਲ ਹੀ ਤੇ ਸਭੀ ਉਪਜੈ ਬਿਨ ਜਲ ਪਿਆਸ ਨਾ ਜਾਏ, ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨਾ ਲੱਗ ਆਏ, ਬਾਬੀਹਾ ਤੂੰ ਸਹਿਜ ਬੋਲ ਸੱਚੇ ਸ਼ਬਦ ਸੋ ਭਾਏ, ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਏ, ਆਪ ਪਛਾਣੇ ਪ੍ਰੀਤਮ ਮਿਲੈ ਵੂਠਾ ਸ਼ਹਿ ਬਰਲਾਏ, ਚਿਮ ਚਿਮ ਅੰਮ੍ਰਿਤ ਵਰਸਦਾ ਤਿਸ ਨਾ ਭੁੱਖ ਸਭ ਜਾਏ, ਕੂਕ ਪੁਕਾਰ ਨਾ ਹੋਵੈ ਜੋਤੀ ਜੋਤ ਮਿਲਾਏ, ਨਾਨਕ ਸੁਖ ਸਵਣ ਸੁਹਾਗਨੀ ਸੱਚੇ ਨਾਮ ਸਮਾਏ, ਤੁਰਹੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ, ਇੰਦ ਵਰਸੇ ਦਇਆ ਕਰ ਗੂੜੀ ਸ਼ਹਿ ਬਰ ਲਾਏ, ਬਾਬੀਹੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹਿ ਪਾਏ, ਅੰਨ ਤਨ ਬਹੁਤਾਈ ਉਪਜੈ ਧਰਤੀ ਸੋਭਾ ਪਾਏ, ਅੰਨ ਦਿਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਏ, ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੈ ਰਜਾਏ, ਹਰ ਗੁਣ ਗਾਵੋ ਕਾਮਨੀ ਸੱਚੇ ਸ਼ਬਦ ਸਮਾਏ, ਭੈ ਕਾ ਸਹਿਜ ਸੀਗਾਰ ਕਰੋ ਸੱਚ ਰਹੋ ਲਿਵਲਾਏ, ਨਾਨਕ ਨਾਮ ਮਨ ਵਸੈ ਹਰ ਦਰਗੇ ਲੈ ਛਡਾਏ, ਬਾਬੀਹਾ ਸਗਲੀ ਧਰਤੀ ਜੇ ਫਿਰੈ ਊਡ ਚੜੇ ਆਕਾਸ, ਸਤਿਗੁਰ ਮਿਲੈ ਜਲ ਪਾਈਐ ਚੂਕੈ ਭੂਖ ਪਿਆਸ, ਜੀਉ ਪਿੰਡ ਸਭ ਤਿਸਕਾ ਸਭ ਕਿਛ ਤਿਸ ਕੈ ਪਾਸ, ਵਿਨ ਬੋਲਿਆ ਸਭ ਕਿਛ ਜਾਣਦਾ ਕਿਸ ਆਗੇ ਕੀ ਚੈ ਅਰਦਾਸ, ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ, ਨਾਨਕ ਤਿਸੇ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ, ਹਰ ਉਠਾ ਮਨ ਤਨ ਸਭ ਪਰ ਫੜੈ ਸਭ ਜਗ ਹਰਿਆਵਲ ਹੋਏ, ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ, ਨਾਨਕ ਨਾਮ ਨਾ ਵੀਸਰੈ ਜਿਨ ਸਿਰਿਆ ਸਭ ਕੋਏ, ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ, ਹਰ ਉਠੈ ਮਨ ਤਨ ਪਰ ਫੜੈ ਸਭ ਜਗ ਹਰਿਆ ਹੋਏ, ਵੱਡੜੈ ਝਾਲ ਝਲੁੰਬ ਲੈ ਨਾਵੜਾ ਲਈਐ ਕੇਸ, ਨਾਉ ਲਈਐ ਪਰਮੇਸ਼ਰੈ ਭੰਨਣ ਕੜਨ ਸਮਰੱਥ, ਹਰਟ ਪੀ ਤੂੰ ਤੂੰ ਕਰੈ ਬੋਲਹਿ ਭਲੀ ਬਾਨ, ਸਾਹਿਬ ਸਦਾ ਹਦੂਰ ਹੈ
क्या उच्ची करे पुकार, जिन जगते उपाए हर रंग किया, तिसे विटो कुर्बान, आप छोड़ह ता सोहो मिलै, सच्चा एहो विचार, होमे फिका बोलना बोझ न सकाकार, वन त्रिन त्रि भवन तुझे ते आईंदा, अन दिन सदा विहान, बिन सतगुर किने न पाया, कर कर थके विचार, नदर करे जे अपनी ता आपे लह सवार, नानक गुरमुख जिनी ते आए आ, आए से परवान, जोग न भगवी कपड़ी, जोग न मैले वेस, नानक घर बैठिया जोग पाई है, सतगुर कै उपदेस, चारे कुंडा जे भवै बेद पड़े जुग चार, नानक साचा भेटै हर मन वसै, पावह मोख दुवार, नानक हुक्म वरतै खसम का, मत भवी फिरे चल चित, मन मुख सौ कर दोसती, सुख के पुछे मित, गुरमुख सौ कर दोसती, सतगुर सौ लाए चित, जमन मरन का मूल कटी है, ता सुख हो भी मित, भुलिया आप समझाए सी, जाको नदर करे, नानक नदरी बाहरे, करन पलाहा करे, सलोक महला चौथा, एक ओ अंकार, सतगुर प्रसाद, वड भागी आ सुहागनी, जिन्ना गुरमुख मिलिया हर राय, अंतर जोत परगासी आ, नानक नाम समाए, वाहो वाहो सतगुर पुरख है, जिन सच जाता सोए, जित मिलिया तिख उतर आए, तन मन शीतल होए, वाहो वाहो सतगुर सतपुरख है, जिसनु समत सब कोय, वाहो वाहो सतगुर निर्वैर है, जिस निंदा उस्त तुल होय, वाहो वाहो सतगुर सोजान है, जिस अंतर ब्रह्म विचार, वाहो वाहो सतगुर निरंकार है, जिस अंत न पारावार, वाहो वाहो सतगुरु है, जे सच दिरड़ाए सोए, नानक सतगुर वाहो वाहो, जिस ते नाम प्राप्त होए, हर प्रभ सच्चा सो ही ला, गुरमुख नाम गोविंद, अनदिन नाम सलाहना, हर जपया मन आनंद, वड भागी हर पाया पूर्ण परमानंद, जन नानक नाम सलाहया बहुड़ न मन तन भंग, मूँह प्रिया सो नेहो क्यों सज्जन मिले प्यारे आ, हो टुंडेंदी तिन सज्जन सच सवारे आ, सतगुर मैडा मित है, जे मिले ता एहो मन वारे आ, देंदा मूँह पिर दस हर सज्जन सिरजन हारे आ, नानक हो पिर भाली अपना, सतगुर नाल दी खाले आ, हो खड़ी निहाली पंद मत मूँह सज्जन आवै, को आन मिलावै अज मैं पिर मेल मिलावै, हो जियो करी तिस विटो चौखनी है, जो मैं पिरी दिखावै, नानक हर होए दयाल, तां गुर पूरा मेलावै, अंतर जोर होमे तन माया, कूड़ी आवै जाए, सतगुर का फुरमाया, मन ना सकी दुत्तर तरिया न जाए, नदर करे जिसे अपनी, सो चलै सतगुर पाए, सतगुर का दर्शन सफल है, जो इच्छै सो फल पाए, जिन्नी सतगुर मन्या हो तिनकै लागो पाए, नानक ता का दास है, जे अन दिन रहे लिव लाए, जिन्ना पिरी प्यार,
बिन दर्शन क्यों त्रिपतिय, नानक मिलै सो पाए, गुरमुख हो मन रहसिय, जिन्ना प्रि प्यार क्यों जीवन पिर बाहरे, जां सह देखने अपना नानक थीवन पी हरै, जिन्ना गुरमुख अंदर नेहो तै प्रीतम सच्चे लाया, राती अतै डेहो नानक प्रेम समाया, गुरमुख सच्ची आस की जित प्रीतम सच्चा पाई है, अन दिन रह हे आनंद नानक सहज समाई है, सच्चा प्रेम प्यार गुर पूरे ते पाई है, कबहू न हो वै भंग नानक हर गुण गाई है, जिन्ना अंदर सच्चा नेहो क्यों जीवन प्रि विहूणिया, गुरमुख मेलै आप नानक चिरि विछुनिया, जिनको प्रेम प्यार तो आपे लाया करम कर, नानक लेहो मिलाए मैं जाचक दी जय नाम हर, गुरमुख हसै गुरमुख रोवै, जे गुरमुख करे साई भगत होवै, गुरमुख होवै सो करे विचार, गुरमुख नानक पावै पार, जिन्ना अंदर नाम निधान है गुरबाणी विचार, तिनके मुख सद उजले तित सच्चे दरबार, तिन बहदियाँ उठदियाँ कदे न विसरै, जे आप बख्शे करतार, नानक गुरमुख मिले न विछड़ै, जे मेले सिरजनहार, गुर पीरां की चाकरी महा करड़ी सुखसार, नदर करे जिस अपनी तिस लाए हेत प्यार, सतगुर की सेवै लगे आ भौजल तरे संसार, मन चिंदिया फल पाए सी अंतर बबेक बीचार, नानक सतगुर मिलै प्रभ पाई है सब दुख निवारण हार, मन मुख सेवा जो करे दूजे पाए चित लाए, पुत कलत कुटुंब है माया मोह वधाए, दरगे लेखा मंगी है कोई अंत न सकी छडाए, बिन नावै सब दुख है दुखदाई मोह माए, नानक गुरमुख नदरी आया मोह माया विछड़ सब जाए, गुरमुख हुक्म मने सह केरा हुक्म ही सुख पाए, हुक्म सेवै हुक्म आरादे हुक्म समय समाए, हुक्म वर्त नेम सुच संजम मन चिंदिया फल पाए, सदा सुहागन जे हुक्मै बुझै सतगुर सेवै लिवलाए, नानक कृपा करे जिने ऊपर तिना हुक्मै लाए मिलाए, मनमुख हुक्म न बुझै बपड़ी नित होमे कर्म कमाए, वर्त नेम सुच संजम पूजा पाखंड भरम न जाए, अंतरों कसुद माया मोह बेदे ज्यों हस्ती शार उड़ाए, जिन उपाए तिसे न चेतै बिन चेते क्यों सुख पाए, नानक प्रपंच किया तुर करतै पूर्व लिखिया कमाए, गुरमुख प्रतीत भई मन मानिया अनदिन सेवा करत समाए, अंतर सतगुर गुरु सब पूजै सतगुर का दर्श देखै सब आए, मनिया सतगुर परम बिचारी जित मिलै तिसना भुख सब जाए, हौ सदा सदा बलिहारी गुरे अपने जो प्रभ सच्चा दे मिलाए, नानक कर्म पाया तिन सच्चा जो गुर चरणी लगे आए, जिन प्रिया सौ नेहो से सजन मैं नाल, अंतर बाहर हों फिरा पी हिरदे रखा समाल, जिन्ना एक मन एक चित ते आया सतगुर सौ चित लाए, तिन के दुख भुख होमें वड्डा रोग गया निर्दोख पै लिवलाए, गुण गावे गुण उच्च रह
ਗੁਣਮੈ ਸਵੈ ਸਮਾਏ, ਨਾਨਕ ਗੁਰ ਪੂਰੇ ਤੇ ਪਾਇਆ, ਸਹਿਜ ਮਿਲਿਆ ਪ੍ਰਭ ਆਏ। ਮਨਮੁਖ ਮਾਇਆ ਮੋਹ ਹੈ,

ਮਨ ਤਨ ਪ੍ਰਭ ਧਾਰਾਈ, ਲੱਗਾ ਰੰਗ ਅਪਾਰ ਕੋ ਨਾ ਉਤਾਰਾਈ, ਗੁਰਮੁਖ ਹਰ ਗੁਣ ਗਾਏ ਸਹਿਜ ਸੁਖ ਸਾਰਾਈ, ਨਾਨਕ ਨਾਮ ਨਿਧਾਨ ਹਿਰਦੈ ਉਰਹਾਰਾਈ, ਕਰੇ ਸੋ ਚੰਗਾ ਮਾਨ ਦੁਈ ਗਣਤ ਲਾਹੇ, ਆਪਣੀ ਨਦਰ ਨਿਹਾਲ ਆਪੇ ਲੈਹੋ ਲਾਏ, ਜਨ ਦੇਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਏ, ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ, ਸਭ ਕਸ਼ ਤਿਸ ਦੈ ਵਸ ਦੂਜੀ ਨਾਹੇ ਜਾਏ, ਨਾਨਕ ਸੁਖ ਅਣਦ ਭਏ ਪ੍ਰਭ ਕੀ ਮਨ ਰਜਾਏ, ਗੁਰ ਪੂਰਾ ਜਿਨ ਸਿਮਰਿਆ ਸੇਈ ਭੈ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆ ਤਿਉਂ ਮੱਥੈ ਧਰਮ ਰਾਏ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪੁਨੀਤ, ਖੁਬੜੀ ਕੋ ਥਾਏ ਮਿੱਠੀ ਗਲਨ ਕੋ ਮੰਤਰੀਆ, ਨਾਨਕ ਸੇਈ ਉਭਰੈ ਜਿਨ੍ਹਾਂ ਭਾਗ ਮਥਾਹੇ, ਸੁਤੜੇ ਸੁਖੀ ਸਵੰਨ ਜੋ ਰਤੇ ਸਹਿ ਆਪਣੈ, ਪ੍ਰੇਮ ਵਿਸ਼ੋਹਾ ਧਨੀ ਸੋ ਅਠੇ ਪਹਿਰ ਲਵਨ, ਸੁਤੜੇ ਆਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੈ, ਮ੍ਰਿਗ ਤਿਸਨਾ ਪੇਖ ਭੁੱਲਨੇ, ਵੁਠੇ ਨਗਰ ਗੰਧਰਬ ਜਿਨੀ ਸੱਚ ਆਰਾਧਿਆ, ਨਾਨਕ ਮਨ ਤਨ ਫੱਬ ਪਤਤੀ ਉਧਾਰਨ ਪਾਰ ਬ੍ਰਹਮ, ਸਮਰੱਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ, ਸੋ ਸਿਮਰੈ ਸਿਰ ਜਨਹਾਰ ਦੂਜੀ ਛੋੜ ਕਵਾਟੜੀ, ਇਕਸ ਸੌ ਚਿਤ ਲਾਏ ਦੂਜੈ ਭਾਵੀ ਨਾਨਕਾ, ਵਹਿਨ ਲੁੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਨ ਜਾਰਿਆ, ਸੱਚ ਵਖਰ ਜਿਨੀ ਲੱਦਿਆ ਸੇ ਸਚੜੇ ਪਾਸਾਰ, ਨਈ ਭੁਲੀ ਫਿਰੈ ਗਵਾਰ, ਮਾਇਆ ਮਨੋ ਨ ਵੀਸਰੈ, ਮੰਗ ਹੈ ਦਮਾ ਦਮ ਸੋ ਪ੍ਰਭ ਚੇਤ ਨ ਆਵਈ, ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੋੜੀ ਦੋ, ਜਿਚਰ ਆਪ ਕਿਰਪਾ ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਤਨ ਖੰਭ ਵਿਕਾਂਦੜੇ ਜੇ ਲਹਾਂ, ਕਿੰਨਾ ਸਾਵੀ ਥੋਲ ਤਨ ਜੜਾਈ ਆਪਣੈ ਲਹਾਂ, ਸੋ ਸੱਜਣ

0: ਤਨ ਤਨ ਸੰਪੈ ਸੁਖ ਦਿਓ
1: ਹਰ ਜਿਹੇ ਨੀਕੇ ਧਾਮ
0: ਕਹੁ ਨਾਨਕ ਸੁਨ ਰੇ ਮਨਾ
1: ਸਿਮਰਤ ਕਾਹੇ ਨਾਰਾਮ
0: ਸਭ ਸੁਖ ਦਾਤਾ।

ਨਾਨਕ ਦਾਸ ਸਦਾ ਕੁਰਬਾਨੀ। ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿੱਠੇ ਸ਼ਬਦ ਹੁਚਾਏ। ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦਾਵੇ ਧਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਾਲ ਅਤੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੇ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੇ ਧਰਮੇ ਸੀਸੇ ਤੇ ਬੰਦ ਮੰਦ ਕਟਾਏ ਖੋਪੇ ਲੁਹਾਈਆਂ ਚਰਖੜੀਆਂ ਚੜੇ ਤਨਾਰਾਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਰ ਸਿੱਖੀ ਕੇਸਾ ਸਵਾਸਾ ਸੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਨਾਮ ਚਿਤੇ ਆਵੇ ਚਿਤਾਵਨ ਖਾ ਸਦਖਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਇਤ ਦੇਖ ਤੇ ਇੱਕ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੁੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਉਟਿਆਂ ਦੇ ਉੜਧਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ। ਆਪ ਜੀ ਦਰ ਕਰਦਾ ਫੁਰਮਾਨ ਹੈ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਦੇ ਮਾਂ ਵਾਕਾ ਅਨੁਸਾਰ ਦਾਤਾ ਜੀਓ। ਆਪ ਜੀ ਦਰ ਕਰਦੇ ਪ੍ਰੀਤਵਨ ਬੀਬੀ ਜਗਜੀਤ ਕੌਰ ਜੀ ਬੇਟਾ ਸੁਹਿਤ ਵੀਰ ਸਿੰਘ ਅਤੇ ਬੇਟੀ ਨਵਲੀਨ ਕੌਰ ਸਮੂਹ ਸੇਖ ਪਰਿਵਾਰ ਵੱਲ ਦਾਤਾ ਜੀ ਆਪ ਜੀ ਦੇ ਚਰਨ ਪਰਸੇ ਗਏ ਹਨ। ਪਰਿਵਾਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਵੇ ਦਾਤਾ ਜੀ ਬੱਚਿਆਂ ਨੂੰ ਵਿੱਦਿਆ ਦੇ ਦਾਨ ਦੀ ਅਰਦਾਸ ਕਰਦੇ ਹਨ। ਦਾਤਾ ਸਮੂਹ ਸੇਵਕਾਂ ਨੇ ਆਪ ਜੀ ਚਰਨ ਪਰਸੇ ਹਨ। ਪਰਸੋਂ ਰੋਜ਼ ਆਪ ਜੀ ਦੀ ਕਿਰਪਾ ਮਰਾਮ ਸਤਿਕਾਰ ਸ਼੍ਰੀ ਅਖੰਡ ਸਾਹਿਬ ਦੇ ਪਾਠ ਪ੍ਰਾਰੰਭ ਕਰਵਾਏ ਬਾਣੀ ਦੇ ਪ੍ਰਵਾਹ ਨਿਰੰਤਰ ਚੱਲੇ। ਹੁਣ ਇਸ ਵੇਲੇ ਆਪ ਜੀ ਦੀ ਕਿਰਪਾ ਮਰਾਮ ਸਤਿਕਾਰ ਸੰਪੂਰਨ ਭੋਗ ਪਾਏ ਗਏ ਉਪਰੰਤ ਛੇ ਪੌੜੇ ਨਾਲ ਸਦੇ ਬਣੇ ਜਾਪ ਹੋਏ। ਦਾਤਾ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਪਾਠੀ ਸਿੰਘਾਂ ਪਾਸੋਂ ਪਾਠ ਕਰਦਿਆਂ ਅਤੇ ਹੋਰ ਬੇਅੰਤ ਪ੍ਰਕਾਰ ਦੀ ਸੇਵਾਵਾਂ ਕਰਦਿਆਂ ਪਰਿਵਾਰ ਪਾਸੋਂ ਜਾਣੇ ਜਾਣੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਖਾਇਆ ਬਖਸ਼ ਦੇਣੀ ਜੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਕਿਰਪਾ ਕਰਨ ਜੇ ਬੜੀ ਸੋਹਣੀ ਬਾਣੀ ਦਾ ਭਾਵ ਸਮੁੱਚੇ ਪਰਿਵਾਰ ਦੇ ਹਿਰਦੇ 'ਚ ਵਸਾਉਣਾ। ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖਣਾ। ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧਕ ਭਰੋਸਾ ਬਣਾਈ ਰੱਖਣਾ। ਬੱਚਿਆਂ ਦੇ ਸਿਰਾਂ 'ਤੇ ਮੇਰਾ ਪ੍ਰਿਆਤ ਰੱਖਣਾ। ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਰੇ ਦਾਤ ਨੇਕ ਜੀਵਨ ਜੀਵਨ ਵਿੱਚ ਕਾਮਯਾਬੀਆਂ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ ਜੀ। ਪਰਿਵਾਰ ਦੇ ਕੰਮਾਂ ਕਾਰਾਂ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅਤੇ ਜੋ ਵੀ ਸ਼ੁਭ ਮਨੋਕਾਮਨਾਵਾਂ ਮਨ ਵਿੱਚ ਲੈ ਕੇ ਪਰਿਵਾਰ ਨੇ ਆਪ ਜੀ ਨੇ ਚਰਨ ਪਰਸੇ ਨਾਮ ਲਈ ਜਾਣੀ ਜਾਣ ਹੋ ਗੁਰਮਰਿਆਦ ਅਨੁਸਾਰ ਸੋ ਮਨੋਕਾਮਨਾਵਾਂ ਆਪ ਜੀ ਨੇ ਸੰਪੂਰਨ ਕਰਨੀਆਂ। ਬੱਚਿਆਂ ਨੂੰ ਦੁਰੋਂ ਕਰੋ ਵਿੱਦਿਆ ਦੀ ਦਾਤਾਂ ਬਖਸ਼ਿਸ਼ ਕਰਨੇ ਵਿੱਦਿਆ ਦਾਨ ਬਖਸ਼ਿਸ਼ ਕਰਨਾ ਗੁਰਸਿੱਖੀ ਜੀ ਦੇ ਨਾਮ ਬਣੇ ਦਾਤਾਂ ਬਖਸ਼ਿਸ਼ ਕਰਨੀਆਂ। ਪਰਿਵਾਰ ਨੂੰ ਦੁਰੋਂ ਕਰੋ ਸੇਵਾ ਜ਼ਬਰਨ ਤੇ ਬਾਣੀ ਪੜ੍ਹਨ ਦਾਤਾਂ ਬਖਸ਼ਿਸ਼ ਕਰਨੇ ਗੁਰਸਿੱਖੀ ਜੀਵਨ ਅਤੇ ਨਾਮ ਬਾਣੀ ਦੇ ਨਾਲ ਜੋੜ ਕੇ ਰੱਖਣਾ। ਪਰਿਵਾਰ ਵੱਲੋਂ ਆਪਣੇ ਕਿਰਤ ਕਮਾਈ ਨੂੰ ਸਫਲਾ ਕਰਦਿਆਂ ਆਪ ਜੀ ਲਈ ਸੁੰਦਰ ਪਛਾਕੇ ਭੇਟਾ ਕੀਤੇ ਗਏ ਹਨ। ਆਪ ਜੀ ਨੇ ਅੰਗੀਕਾਰ ਕੀਤੇ ਆਪ ਜੀ ਨੇ ਕਿਰਪਾ ਕਰਨੇ ਪਰਿਵਾਰ ਦੀ ਕੀਤੀ ਸੇਵਾ ਥਾਂ ਪਾਉਣੇ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਦੋਨੋਂ ਕਰੋ ਗੁਰਸਿੱਖੀ ਜੀਵਨ ਅਤੇ ਨਾਮ ਬਾਣੀ ਦਾਤਾਂ ਬਖਸ਼ਿਸ਼ ਕਰਨੀਆਂ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਆਪ ਦਰ ਪ੍ਰਵਾਨ ਹੋਵੇ। ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦਾ ਚੱਲਿਆ ਕਦਮ ਕਦਮ ਲੈ ਕੇ ਚੱਲਣਾ। ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮ ਨਾਲ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ ਸਰਬੱਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਧਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਪਹੀ ਅਖਾਲ ਕੀ ਸਭ ਸਿੱਖਣ ਕੋ ਹੁਕਮ ਹੈ
ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ, ਵਾਰ ਹੋਏ ਸਭ ਮਿਲੇਂਗੇ, ਵਾਰ ਹੋਏ ਸਭ ਮਿਲੇਂਗੇ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਏਹੀ। ਸੋ ਕਹੋ ਟਲ ਗੁਰ ਸੇਵੀਐ, ਐਹਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਕੀਤੀ ਪੂਰੀ, ਪ੍ਰਭ ਰਵ ਰਹਿਆ ਭਰਪੂਰੀ। ਖੇਮ ਕੁਸਲ ਭਇਆ ਇਸ ਨਾਨਾ, ਪਾਰ ਬ੍ਰਹਮ ਬਿਟੋ ਕੁਰਬਾਨਾ। ਗੁਰਪੂਰੈ ਕੀਤੀ ਪੂਰੀ, ਪ੍ਰਭ ਰਵ ਰਹਿਆ ਭਰਪੂਰੀ। ਖੇਮ ਕੁਸਲ ਭਇਆ ਇਸ ਨਾਨਾ, ਪਾਰ ਬ੍ਰਹਮ ਬਿਟੋ ਕੁਰਬਾਨਾ। ਗੁਰ ਕੇ ਚਰਨ ਕਵਲ ਰਿਦ ਧਾਰੇ, ਬਿਘਨ ਨਾ ਲਾਗੈ ਤਿਲਕਾ ਕੋਈ। ਕਾਰਜ ਸਗਲ ਸਵਾਰੇ ਰਹਾਉ, ਮਿਲ ਸਾਧੂ ਦੁਰਮਤ ਖੋਏ। ਪਤਿਤ ਪੁਨੀਤ ਸਭ ਹੋਏ, ਰਾਮਦਾਸ ਸਰੋਵਰ ਨਾਥੇ। ਸਭ ਲਾਥੇ ਪਾਪ ਕਮਾਤੇ, ਗੁਣ ਗੋਬਿੰਦ ਨਿਤ ਗਾਈਐ। ਸਾਧ ਸੰਗ ਮਿਲ ਧਿਆਈਐ, ਮਨ ਬਾਂਛਤ ਫਲ ਪਾਏ। ਗੁਰ ਪੂਰਾ ਹਿਰਦੈ ਧਿਆਏ, ਗੁਰ ਗੋਪਾਲ ਆਨੰਦਾ। ਜਪ ਜਪ ਜੀਵੈ ਪਰਮਾਨੰਦਾ, ਜਨ ਨਾਨਕ ਨਾਮ ਤੇ ਆਇਆ। ਪ੍ਰਭ ਆਪਣਾ ਬਿਰਧ ਰਖਾਇਆ, ਗੁਰ ਗੋਪਾਲ ਆਨੰਦਾ। ਜਪ ਜਪ ਜੀਵੈ ਪਰਮਾਨੰਦਾ, ਜਨ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।